ਧਾਰੇ। ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚਿਤਨ ਆਵਨ।

ਸੋਈ ਕਰ ਸਿਵਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਗੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ।

ਆਖਾਂ ਜੀਵਾਂ ਬਿਸਰੇ ਮਰ ਜਾਉ, ਅਖਣੇ ਔਖਾ ਸੱਚਾ ਨਾਉ, ਸੱਚ ਨਾਮ ਕੀ ਲਾਗੈ ਭੂਖਤ ਭੁੱਖੈ ਖਾਇ ਚਲੀਏ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਹਿ ਸੱਚੇ ਨਾਇ ਰਹਾਉ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਕਸਮ ਵਸਾਰੈ ਤੇ ਕਮ ਜਾਤ ਨਾਨਕ ਨਾਵੈ ਵਾਸਨਾ ਤਰਾ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਪਾ ਸਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰਿ ਕੀਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਵ ਪੁਰਿਆ ਸਹਿਲ ਪਥੁਰ ਮਜੰਤੇ ਉਪਾਏ ਤਾਂ ਕਾਰਜ ਕੇ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਿਸੰਗਤ ਮਿਲੇ ਸੋ

ਕਰਿਆ ਉੜੇ ਉੜੇ ਆਵੈ ਸਹਿ ਗੋਸਾ ਦਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਾਮੇ ਅਪਾਰ ਸਭ ਧਿਆਵੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣ ਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਕਰਤਾ ਤੂੰ ਆਦਿ ਪੁਰਗੇ ਪਰੰਪਰ ਕਰਤਾ ਜੀ ਤੁਧ ਜੇ ਵਡੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰੇਸ਼ਟ

ਤਿਤ ਸਰਵਰ ਰੜੈ ਪਹਿਲੇ ਨਿਵਾਸਾ ਬਾਣੀ ਪਾਵਕ ਦਿਨ ਹੈ ਕੀ ਆ ਪੰਕਜ ਮੋ ਪਗਨ ਹੀ ਚਾਲੈ ਹਮ ਦੇਖਾ ਤੈ ਡੂਬੇ ਅਲੇ ਮਨ ਏਕ ਨ ਚੇਤ ਸੰਭੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚੌਪਈ ਪੁਨਰਾ ਸਿਸਕਾ ਘਾਟਾ ਸੀਸਾ ਸ੍ਰੀ ਅਸਗੇ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗਨ ਤੇ ਪਈ ਸਭ ਨਿਆਨ ਵਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨਮ ਲਿਓ ਉਵਾਰੇ ਕਵਿ ਉਵਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ।

ਸ੍ਰੀ ਅਸਤੋ ਜੋ ਕਰਿਓ ਰੱਛਾ। ਰਾਖ ਲਿਓ ਮੈਂ ਰਖਨਹਾਰੇ ਸਾਹਿ ਸੰਸਾਇ ਪਿਆਰੇ ਦੀਨ ਬੰਦਸ਼ਨ ਕੇ ਹੰਤਾ ਤੁਮਹੋਂ ਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪਰਖਾਸਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਓ ਵੇਦ ਰਾਜ ਬ੍ਰਹਮਾ ਜੋਥੇ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਭਜਾਇਓ।

ਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰ ਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ।

ਤਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦੇ ਅਨਿਲ ਅਨਾਦੇ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਪ ਤਵੇਦਾ ਤਾਂ ਕੋ ਕਿਰਪਾ ਹਨ ਅਨੁਮਾਨਤ ਮਹਾਂ ਮੂੜ ਗਏ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੇ ਭੇਵ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ।

ਬੈਠਾ ਕਹੂੰ ਸਿਮੰਟ ਪਏ ਸੰਕਰੇ ਕੈਠਾ ਸਿਗਰੀ ਸਿਰ ਦਿਖਾਏ ਚੰਭਵ ਆਜੁਗਾ ਸਰੂਪ ਸੁਜੰਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰੇ ਸਿੱਖ ਸੰਘਰੂ ਦੁਰਜਿਤੇ ਉਠ ਪਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਜ ਤੁ ਤਬ ਸਰਨੀ ਪਰੇ ਦਿਨ ਕੇ ਦੁਸ਼ਟ ਉਕਤ ਹੋਵੇ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਏ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਸ਼ਾਸ਼ਵ ਸਕੈ ਨ ਕੋਈ।

ਹੋਏ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿ ਮੈਂ ਕਿੰਕਰ ਥਾਰਾ, ਦਾ ਜਾਨ ਦੇ ਹੱਥ ਉਵਾਰੋ, ਹਮਰੇ ਸਭ ਐਰੀਅਨ ਸੰਘਾਰੋ। ਪ੍ਰਿਥਮ ਤਰੋਂ ਭਗਵਤ ਕੋ ਧਿਆਨਾ, ਬੌਰ ਕਰੋਂ ਗਵਤਾ ਬਿਦਨਾਨਾ, ਕ੍ਰਿਸ਼ਨ ਜਥਾ ਮਾਚਰਿਤ ਉਚਾਰੋ, ਚੂ ਕੋਏ ਕਬਲਿਓ ਸੁਧਾਰੋ, ਕਬੇ ਵਾਚ ਦੋਹਰਾ।

ਰਘਵਰ ਕਰਾ ਸਗਰੀ ਪੁਰੀ ਸਮੇ ਚੌਪਾਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਿਹ ਨਿਕਟ ਨ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਸ਼ਵ ਸਕੇ ਨ ਕੋਈ ਸੰਭਵ ਸਤਰ

ਪ੍ਰਸਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਅਮ ਪਾਈ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਇੱਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਵਾ ਭੇਦ ਕਹਿਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੁਹਰਾ

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ

ਗੁਆਈਆਂ ਕਰਸਾਂ ਸੁਖ ਮਨ ਆਏ ਵਸਿਆ ਨਿਚਾਂ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਨੇ ਸੋਹਦਾ ਰਹਿਰਾ ਸਾਹਿਬਾਨ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੇ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਤਨੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਰਕਾਰ ਯੋਗ ਗਿਆਨ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਆਰਾ ਗੁਰੂ ਕਾ ਧਿਆਨ ਸਰਨ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਨਾਮ ਵੰਦਨਾ ਤਰ ਕਰ ਤਰ ਪਰਮਾਥ ਜਿਸ ਮਹਿ ਅੰਮ੍ਰਿਤ ਗਿਆਨ ਹੈ ਬਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਈ ਦਿਨ ਜੀਤ ਪੰਚ ਵਿਕਾਰ

ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਪਾਵਨ ਭਗਤ ਵਤਸਲ, ਕਿਰਪਾ ਨਿਦਾਨ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਸਜੇ ਹੀ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਦਾ ਲਾਹਾ ਖੱਟ ਰਹੀ ਸਤਸੰਗੀ ਜਾਨੋ, ਗੁਰੂ ਕੇ ਵਚਨ ਨੇ ਮਨੁੱਖ ਇਹ ਜੋ ਸਾਨੂੰ ਬੜਾ ਦੁਰਲੱਭ ਜੀਵਨ ਪ੍ਰਾਪਤ ਹੋਇਆ, ਇਸ ਨੂੰ ਕਿਵੇਂ ਬਤੀਤ ਕਰਦਾ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌੜੀ ਬਦਲੇ ਜਾਏ। ਬਾਬਾ ਫਰੀਦ ਜੀ ਕਹਿੰਦੇ, ਫਰੀਦ ਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇ ਸੀਆ ਤੂੰ ਆਇਓ ਕੀ ਰਹਿ ਕੰਮ। ਜੀਵ ਦੇ ਕੋਲੋਂ ਸਤਸੰਗਤ ਜੀ ਰੱਬ ਨੇ ਇਹ ਬਾਣੀ ਦੇ ਵਚਨ ਨੇ ਕਿਸੇ ਬੰਦੇ ਦੇ ਨਹੀਂ, ਲੇਖਾ ਮੰਗਿਆ ਜਾਣਾ, ਹਿਸਾਬ ਕਿਤਾਬ ਮੰਗਿਆ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚ ਇਹ ਵਚਨ ਪੜ੍ਹਦੇ ਹਾਂ ਕਿ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਆਪ ਵੀ ਸੱਚਾ ਹੈ ਅਤੇ ਉਹਦਾ ਦਰਬਾਰ ਵੀ ਸੱਚਾ ਹੈ। ਸੰਸਾਰ ਦੇ ਵਿੱਚ ਜਿਹੜੇ ਦਰਬਾਰ ਨੇ, ਕਚਹਿਰੀਆਂ ਨੇ, ਅਦਾਲਤਾਂ ਨੇ, ਉਹ ਝੂਠੀਆਂ ਨੇ, ਫੈਸਲੇ ਕਰਨ ਵਾਲੇ ਵੀ ਲੋਕ ਝੂਠੇ ਨੇ। ਗੁਰੂ ਦਾ ਦਰਬਾਰ ਸੱਚਾ ਹੈ, ਉੱਥੇ ਸੱਚ ਦਾ ਹੀ ਨਿਆਂ ਹੁੰਦਾ ਹੈ, ਸੱਚ ਦਾ ਨਿਬੇੜਾ ਹੁੰਦਾ ਹੈ। ਅਸੀਂ ਜੋ ਆਪਣੇ ਜੀਵਨ ਵਿੱਚ

ਖੁਸ਼ੀ ਨਾਲ। ਇਸ ਤੋਂ ਪਹਿਲਾਂ ਗੁਰੂ ਕੇ ਵਚਨ ਨੇ ਜਿਹੜੇ ਜ਼ਿੰਦਗੀ ਵਿੱਚ ਨਾਮ ਨਹੀਂ ਜਪਦੇ, ਉਹ ਨਾਮ ਦੀ ਕਮਾਈ ਤੋਂ ਬਗੈਰ ਪਰਮਾਤਮਾ ਦੇ ਨਾਲੋਂ ਵਿਛੜ ਕਰਕੇ ਦੂਰ ਚਲੇ ਜਾਂਦੇ, ਅਤੇ ਕਈ ਫਿਰ ਨਾਮ ਦੀ ਕਮਾਈ ਕਰਕੇ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲੈਂਦੇ ਹੈ, ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦੇ ਨੇ। ਇਹ ਮਨੁੱਖ ਦੇ ਜੀਵਨ 'ਤੇ ਨਿਰਭਰ ਹੈ ਕਿ ਉਹਦੇ ਕਰਮ ਕੈਸੇ ਨੇ, ਉਹ ਕਿਸ ਤਰ੍ਹਾਂ ਦੇ ਜੀਵਨ ਵਿੱਚ ਕਰਮ ਕਰਦਾ ਹੈ। ਇਹ ਸਤਿਗੁਰੂ ਜੀ ਨੇ ਅਰਸ਼ ਕੀਤਾ ਹੈ, ਦਇਆ ਕੀਤੀ ਹੈ, ਜਿੱਥੇ ਸਾਨੂੰ ਇਸ ਮਨੁੱਖਾ ਜੀਵਨ ਦੀ ਸਫਲਤਾ ਵਾਸਤੇ ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਚੇਤਾ ਕਰਵਾਉਂਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੈਨੂੰ ਇਹ ਜੀਵਨ ਮਿਲਿਆ, ਉਹਦੀ ਪ੍ਰਾਪਤੀ ਕਰਨ ਵਾਸਤੇ ਇੱਕ ਸੰਗਤ ਅਤੇ ਦੂਸਰਾ ਉਹਦਾ ਭਜਨ, ਇਹ ਕਰਨਾ ਸਤਿਗੁਰੂ ਜੀ ਕਹਿੰਦੇ ਤੇਰੇ ਵਾਸਤੇ ਲਾਜ਼ਮੀ ਹੈ। ਜੇ ਇਹ ਨਹੀਂ ਕਰੇਗਾ ਤਾਂ ਸਤਿਗੁਰੂ ਜੀ ਕਹਿੰਦੇ ਹੋਰ ਪਰਿਵਾਰ ਦੇ ਸੰਸਾਰ ਦੇ ਜਿੰਨੇ ਮਰਜ਼ੀ ਕਰਮ ਕਰ ਲੈ, ਜਿੰਨੀਆਂ ਮਰਜ਼ੀ ਜ਼ਿੰਮੇਵਾਰੀਆਂ ਨਿਭਾ ਲੈ, ਪਰ ਜਿਸ ਦੀ ਪ੍ਰਾਪਤੀ ਵਾਸਤੇ ਜੀਵਨ ਮਿਲਿਆ ਜੀ, ਉਹਨੂੰ ਪ੍ਰਾਪਤ ਕਰਨ ਵਾਸਤੇ, ਉਹਨੂੰ ਮਿਲਣ ਵਾਸਤੇ ਤੂੰ ਸੰਗਤ ਨਹੀਂ ਕਰੇਗਾ, ਭਜਨ ਬੰਦਗੀ ਨਹੀਂ ਕਰੇਗਾ, ਅਤੇ ਫਿਰ ਉਹ ਜਿਹੜੇ ਕੀਤੇ ਹੋਏ ਕਰਮ ਨੇ ਜਾਂ ਗੁਰੂ ਦੇ ਸਿਧਾਂਤ ਤੋਂ ਲਾਂਭੇ ਹੋ ਕੇ, ਅਵਰ ਕਾਜ ਤੇਰਾ ਕਿਤੇ ਨਾਕਾਮ, ਗੁਰਮਤਿ ਤੋਂ ਗੁਰੂ ਦੀ ਬਾਣੀ ਤੋਂ ਦੂਰ ਹੋ ਕੇ, ਗੁਰਸਿੱਖੀ ਦੇ ਨਾਲੋਂ ਟੁੱਟ ਕਰਕੇ, ਸਤਿਗੁਰੂ ਜੀ ਕਹਿੰਦੇ ਜੇ ਤੂੰ ਆਪਣੀ ਮਰਜ਼ੀ ਦੇ ਨਾਲ ਜਿੰਨੇ ਮਰਜ਼ੀ ਕਰਮ ਕਰ ਲਵੇਂ, ਉਹ ਕੀਤੇ ਹੋਏ ਕਰਮ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੰਮ ਨਹੀਂ ਆਉਣੇ, ਉਹਨਾਂ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਜੇ ਤੂੰ ਚਾਹੁੰਦਾ ਕਿ ਮੈਨੂੰ ਪਰਮਾਤਮਾ ਮਿਲ ਜਾਵੇ, ਫਿਰ ਸਭ ਤੋਂ ਸੌਖਾ ਅਤੇ ਆਸਾਨ ਤਰੀਕਾ ਹੈ ਗੁਰੂ ਦੀ ਸੰਗਤ ਅਤੇ ਪਰਮੇਸ਼ਰ ਦੇ ਨਾਮ ਦਾ ਭਜਨ, ਇਹ ਦੋਵੇਂ ਕਰਿਆ ਕਰ। ਇਹਦੇ ਨਾਲ ਤੇਰਾ ਲੋਕ ਵੀ ਅਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਸੋ ਸਤਿਗੁਰੂ ਜੀ ਨੇ ਤਰਸ ਕੀਤਾ, ਰਹਿਮਤ ਕੀਤੀ ਹੈ, ਇਹ ਦੋਵੇਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀਆਂ ਨੇ, ਸੰਗਤ ਵੀ ਬਖਸ਼ੀ ਹੈ, ਭਜਨ ਬੰਦਗੀ ਦਾ ਸਮਾਂ ਵੀ ਬਖਸ਼ਿਆ। ਆਪ ਜੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਨੇ ਭਾਰਤੀ ਆਰਤਾ ਅਤੇ ਗੁਰਬਾਣੀ ਦੇ ਹੋਰ ਰਸ ਕਿੰਨੇ ਸ਼ਬਦਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ। ਆਓ ਬੜੀ ਪਿਆਰ ਦੇ ਨਾਲ ਗੁਰੂ ਕੇ ਇਤਿਹਾਸ ਦੇ ਨਾਲ ਜੁੜ ਕੇ ਹਾਜ਼ਰੀ ਲਵਾਈਏ। ਪਿਛਲੇ ਦੀਵਾਨ ਵਿੱਚ ਆਪ ਜੀ ਨੇ ਇਹ ਲੜੀਵਾਰ ਕਥਾ ਸਰਵਣ ਕੀਤੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਚੰਦੂ ਨੇ ਬੜੀਆਂ ਸਕੀਮਾਂ ਬਣਾਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ, ਖਤਮ ਕਰਨ ਵਾਸਤੇ। ਇੱਕ ਐਸੀ ਚਾਲ ਬਣਾਈ ਗਈ ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਦਿੱਲੀ ਦੇ ਵਿੱਚ ਆਏ ਨੇ। ਇੱਥੋਂ ਫਿਰ ਬਾਦਸ਼ਾਹ ਦੇ ਨਾਲ ਹੁਣ ਸਤਿਗੁਰੂ ਜੀ ਆਗਰੇ ਆਏ ਹੈ। ਆਗਰੇ ਦੇ ਵਿੱਚ ਸਤਿਗੁਰੂ ਜੀ ਨੇ ਕਈ ਕੌਤਕ ਕੀਤੇ ਨੇ। ਚੰਦੂ ਨੇ ਜਦੋਂ ਵੇਖਿਆ ਕਿ ਸਤਿਗੁਰੂ ਜੀ ਦੀ ਨੇੜਤਾ ਬਾਦਸ਼ਾਹ ਦੇ ਨਾਲ ਵੱਧਦੀ ਜਾ ਰਹੀ ਹੈ, ਬਾਦਸ਼ਾਹ ਇਹਨਾਂ ਦਾ ਬੜਾ ਸਤਿਕਾਰ ਕਰਦਾ ਹੈ, ਅਤੇ ਉਹ ਦਿਨ ਨੇੜੇ ਨਹੀਂ ਜਿਸ ਦਿਨ ਸਤਿਗੁਰੂ ਜੀ ਮੈਨੂੰ ਫੜ ਕੇ ਮੇਰੇ ਕੀਤੇ ਹੋਏ ਕਰਮਾਂ ਦੀ ਸਜ਼ਾ ਦੇਣਗੇ ਮੈਨੂੰ। ਇਸ ਕਰਕੇ ਫਿਰ ਇਸਨੇ ਇੱਕ ਚਾਲ ਚੱਲੀ ਹੈ, ਨਜੂਮੀਏ ਨੂੰ ਖਰੀਦਿਆ, ਬਾਦਸ਼ਾਹ ਦੇ ਕੋਲ ਭੇਜਿਆ ਕਿ ਤੂੰ ਇਸ ਤਰੀਕੇ ਦੇ ਨਾਲ ਗੱਲ ਬਣਾ ਕੇ ਬਾਦਸ਼ਾਹ ਨੂੰ ਕਹਿਣੀ ਹੈ ਕਿ ਤੇਰੇ 'ਤੇ ਸਾਠ ਸਦੀ ਆਈ ਹੈ, ਉਸ ਤੋਂ ਤੂੰ ਤਾਂ ਹੀ ਬਚ ਸਕਦਾ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ 40 ਦਿਨ ਭਜਨ ਬੰਦਗੀ ਕਰਨ, ਜਾਪ ਕਰਨ। ਬਸ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਚਲੇ ਜਾਣ,
ਬਾਅਦ ਵਿੱਚ ਮੈਂ ਉਹਨਾਂ ਨੂੰ ਉਸ ਕਿਲ੍ਹੇ ਦੇ ਵਿੱਚੋਂ ਜਿਉਂਦੇ

0: ਬਾਹਰ ਨਹੀਂ ਆਉਣ ਦੇਣਾ। ਇਹ ਸਕੀਮ ਇਸ ਨੇ ਬਣਾ ਕੇ ਨਜੂਮੀ ਨੂੰ ਬਾਦਸ਼ਾਹ ਕੋਲ ਭੇਜਿਆ ਹੈ। ਬਾਦਸ਼ਾਹ ਨੂੰ ਜਦੋਂ ਇਹ ਗੱਲ ਸੁਣਾਈ ਡਰ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਕਿਲ੍ਹੇ ਵਿੱਚ ਗਏ ਨੇ, ਜਦੋਂ 40 ਦਿਨ ਤੋਂ ਵਧੀਕ ਸਮਾਂ ਹੋਇਆ ਹੈ, ਸਤਿਗੁਰੂ ਜੀ ਬਾਹਰ ਨਹੀਂ ਆਏ, ਬਾਦਸ਼ਾਹ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ, ਗੁਰਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ, ਬ੍ਰਹਮ ਗਿਆਨੀ ਬਾਬਾ ਬੋਢਾ ਜੀ ਵੀ ਆਏ ਨੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ, ਕਿਉਂਕਿ ਮਾਤਾ ਗੰਗਾ ਜੀ ਬਹੁਤ ਚਿੰਤਤ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕਿਉਂ ਭੇਜਿਆ ਹੈ, ਕੀ ਕਾਰਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਕਿਲ੍ਹੇ ਵਿੱਚ ਕਿਉਂ ਗਏ ਹੈ। ਇੱਧਰ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲੇ ਨੇ, ਉਹਨਾਂ ਨਾਲ ਵੀ ਗੁਰਸਿੱਖਾਂ ਨੇ ਵਿਚਾਰ ਕੀਤੀ ਕਿ ਇਹ ਦੁਸ਼ਟ ਲੋਕ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਬਾਹਰ ਨਹੀਂ ਆਉਣ ਦੇਣਗੇ ਜਿੰਨਾ ਚਿਰ ਆਪਾਂ ਕੋਈ ਕਰਾਮਾਤ ਨਾ ਦਿਖਾਈ। ਫਿਰ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਸਾਧ ਸੰਗਤ ਜੀ, ਕਿਹੜੀ ਸ਼ੇਰ ਦਾ ਰੂਪ ਧਾਰਨ ਕਰਕੇ ਰਾਤ ਨੂੰ ਬਾਦਸ਼ਾਹ ਜਹਾਂਗੀਰ ਦੀ ਛਾਤੀ 'ਤੇ ਆਣ ਕੇ ਚੜ੍ਹੇ ਨੇ, ਇਹਨੂੰ ਡਰਾਇਆ ਹੈ। ਉਸ ਵੇਲੇ ਫਿਰ ਬਾਦਸ਼ਾਹ ਨੇ ਆਪਣੀ ਜਾਨ ਬਚਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ ਕਿ ਮਹਾਰਾਜ ਤੁਹਾਡੀ ਤੋਂ ਬਗੈਰ ਮੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਹਨੇ ਯਾਦ ਕੀਤਾ ਅਤੇ ਕੋਲ ਆਏ ਨੇ, ਇਹਨੂੰ ਬਚਾਇਆ ਹੈ। ਇਹ ਸਾਰੀ ਜਿਹੜੀ ਕਥਾ ਹੈ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜਿਵੇਂ ਕਥਾ ਦੀ ਆਰੰਭਤਾ ਹੋ ਰਹੀ ਹੈ, ਆਓ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ ਜੀ।
1: ਭਏ ਲੋਪ ਗੁਰ ਕੇ ਹਿਰਦਉ।
0: ਜਦੋਂ ਸਤਿਗੁਰੂ ਜੀ ਨੇ ਸਤਸੰਗਤ ਜੀ ਇਹਨਾਂ ਸ਼ੇਰਾਂ ਦੇ ਉੱਪਰ ਆਪਣੇ ਕਰ ਕਮਲਾਂ ਦੀ ਨਾਲ ਰੁਮਾਲ ਪਾਇਆ ਨਾ ਇਹਨਾਂ ਦੇ ਮੂੰਹ ਦੇ ਉੱਪਰ, ਪਿਛੇ ਹੋਏ ਨੇ, ਪਿਛੇ ਹੋ ਕੇ ਫਿਰ ਭਾਈ ਜੇਠਾ ਅਤੇ ਭਾਈ ਪੁਰਾਣਾ ਜੀ ਬੋਲੇ ਨੇ ਕਿ ਜਿਹਨਾਂ ਗੁਰੂ ਜਿਸ ਗੁਰੂ ਨੂੰ ਤੂੰ ਮੌਤ ਤੋਂ ਬਚਣ ਵਾਸਤੇ ਯਾਦ ਕਰਦਾ ਹੈ, ਤੈਨੂੰ ਉਹਨਾਂ ਦਾ ਸਤਿਕਾਰ ਕਿਉਂ ਭੁੱਲ ਗਿਆ ਹੈ, ਤੈਨੂੰ ਇਹ ਗੱਲ ਕਿਉਂ ਭੁੱਲ ਗਈ ਕਿ ਮੈਂ ਉਹਨਾਂ ਨੂੰ ਕੁਝ ਦਿਨਾਂ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਪ ਕਰਨ ਵਾਸਤੇ ਭੇਜਿਆ ਸੀ, ਪਰ ਮਿਥੇ ਹੋਏ ਜਿਹੜੇ ਦਿਨ ਨੇ ਉਹ ਪੂਰੇ ਹੋ ਗਏ, ਅਤੇ ਹੁਣ ਤੂੰ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਦਾ, ਉਹਨਾਂ ਦਾ ਸਤਿਕਾਰ ਕਿਉਂ ਨਹੀਂ ਕਰਦਾ।

0: ਇੱਕ ਪੈਰ ਦਾ ਸਮਾਂ ਨਹੀਂ, ਤਿੰਨ ਘੰਟੇ ਜਾਗਦੇ ਬੈਠ ਕੇ ਹੀ ਬਤੀਤ ਕੀਤੇ ਹਨ।
1: ਭਈ ਪ੍ਰਭਾਤ ਸਿਮਰ ਗਤ ਸਾਰੀ
0: ਸਾਰੀ ਜਿਹੜੀ ਗੱਲ ਸੀ ਉਹਨੂੰ ਚੇਤੇ ਕਰਦੇ ਆ, ਸਤਸੰਗ ਜੀ ਸਵੇਰ ਹੋ ਗਈ ਹੈ।
1: ਬੋਲੇ ਨਿਕਟਨ ਜੂਮੀ ਸਿਆਣੀ,
0: ਫਿਰ ਜਿਹੜੇ ਸਿਆਣੇ ਸਨ ਨਜੂਮੀ ਸਨ ਉਹਨਾਂ ਦੇ ਕੋਲ ਬੋਲਿਆ, ਉਹਨਾਂ ਨੂੰ ਬੁਲਾਇਆ ਹੈ।
1: ਆਏ ਸਲਾਮਨ ਕਰਨਿਜ ਕਾਨੇ,
0: ਉਹ ਫਿਰ ਮੁਲਾਣੀ ਨਜੂਮੀ ਹੈ ਜਿਹੜੇ ਇਹਨੇ ਆਪਣੇ ਕੋਲ ਰੱਖੀ ਸੀ, ਉਹਨਾਂ ਨੂੰ ਜਦੋਂ ਸੁਨੇਹਾ ਭੇਜਿਆ ਬੁਲਾਇਆ ਹੈ ਨਾ ਸਤਸੰਗਤ ਜੀ, ਇਹਦਾ ਹੁਕਮ ਸੁਣ ਕੇ ਉਹ ਆਏ ਨੇ। ਆਣ ਕੇ ਇਸ ਨੂੰ ਨਮਸਕਾਰ ਸਲਾਮ ਲੇਖਨ ਕੀਤੀ ਹੈ।
1: 300 ਨਿਸਕੀ ਸਕਲ ਸੁਣਾਈ,
0: ਉਹਨਾਂ ਨੂੰ ਰਾਤ ਦੀ ਸਾਰੀ ਜਿਹੜੀ ਹਕੀਕਤ ਹੈ

0: ਜੁਗ ਕੇ ਹਰ ਜੁਗ ਦਿਸ ਚੱਲ ਆਏ।
1: ਨਿਜੂਮੀਏ ਨੇ ਅਤੇ ਨਾਲ ਜਿਹੜੇ ਹੋਰ ਨੀਮ ਹਕੀਮ ਸਨ, ਮੁਲਾਣੇ ਸਨ, ਉਹਨਾਂ ਨੇ ਪੁੱਛਿਆ ਕਿ ਬਾਦਸ਼ਾਹ ਕੀ ਗੱਲ ਹੋਈ, ਤੁਹਾਨੂੰ ਨੀਂਦ ਕਿਉਂ ਨਹੀਂ ਆਈ, ਡਰਨ ਦਾ ਕੀ ਕਾਰਨ ਹੈ? ਫਿਰ ਬਾਦਸ਼ਾਹ ਜਹਾਂਗੀਰ ਕਹਿੰਦਾ, ਜੋਗ ਕੀ ਹਰ, ਜਿਹੜੇ ਦੋ ਕੇਰੀ ਸ਼ੇਰ ਸਨ ਨਾ, ਉਹ ਰਾਤ ਮੇਰੇ ਵੱਲ ਦੋਵੇਂ ਪਾਸੇ ਤੋਂ ਚੱਲ ਕੇ ਆਏ।
0: ਪਾਇਨ ਸੋ ਮਮ ਉਧਰ ਦਬਾਈ।
1: ਜਦੋਂ ਦੋ ਸ਼ੇਰ ਇੱਕ ਇੱਧਰੋਂ ਆਇਆ ਇੱਕ ਇੱਧਰੋਂ ਆਇਆ, ਦੋਨਾਂ ਪਾਸਿਆਂ ਤੋਂ ਆਣ ਕੇ ਉਹਨਾਂ ਨੇ ਨਾ ਮੇਰੀ ਛਾਤੀ 'ਤੇ ਆਪਣੇ ਪੈਰ ਰੱਖੇ ਅਤੇ ਮੇਰੀ ਛਾਤੀ ਨੂੰ ਦਬਾਉਣਾ ਕੀਤਾ।
0: ਕਹੀ ਨਜੂਮੀ ਕੀ ਸੱਚ ਜਾਨੀ।
1: ਹੇ ਨਜੂਮੀਆਂ ਜੀ, ਤੁਹਾਡੀ ਕਹੀ ਹੋਈ ਗੱਲ ਨਾ ਉਸ ਸਮੇਂ ਮੈਂ ਫਿਰ ਸੱਚ ਸਮਝੀ, ਜਾਣ ਲਿਆ ਕਿ ਜੋ ਤੁਸੀਂ ਕਿਹਾ ਸੀ ਬਿਲਕੁਲ ਸੱਚ ਹੈ।
0: ਸਾਢ ਸਤੀ ਤਨ ਧਰਨ ਜਕਾਨੀ।
1: ਜਿਹੜੀ ਸਾਢ ਸਦੀ ਹੈ ਉਹ ਆਪਣਾ ਸਰੀਰ ਧਾਰਨ ਕਰਕੇ ਮੈਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ ਆਈ ਸੀ।
0: ਜਿਸ ਹਿੱਤ ਸਤਿਗੁਰ ਰਾਖੇ ਰਾਖੇ।
1: ਉਸ ਸਮੇਂ ਫਿਰ ਮੇਰੇ ਮਨ ਵਿੱਚ ਵਿਚਾਰ ਆਈ ਕਿ ਜਿਸ ਵਾਸਤੇ ਸਤਿਗੁਰੂ ਜੀ ਨੂੰ ਮੈਂ ਆਪਣੀ ਰੱਖਿਆ ਕਰਨ ਵਾਸਤੇ ਕਿਹਦੇ ਵਿੱਚ ਭੇਜਿਆ ਹੈ।
0: ਇਹ ਵਿਚਾਰ ਤਿੰਨ ਨਾਮ ਸੁਭਾਖੀ।
1: ਇਹ ਵਿਚਾਰ ਕਰਕੇ ਫਿਰ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲਿਆ ਆਪਣੀ ਰਸਨਾ ਦੇ ਨਾਲ, ਉਹਨਾਂ ਨੂੰ ਯਾਦ ਕੀਤਾ।
0: ਲੀਏ ਨਾਮ ਤਤ ਛਿਨ ਚੱਲ ਆਈ।
1: ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲਿਆ ਨਾ, ਉਹਨਾਂ ਨੂੰ ਯਾਦ ਕੀਤਾ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਇਹਨਾਂ ਤੋਂ ਵਿਚਾਰ ਲਵੋ, ਅਤੇ ਤਤ ਛਿਨ ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਚੱਲ ਕੇ ਆਏ।
0: ਜੁਗ ਸ਼ੇਰਨ ਤੇ ਲੀਨ ਬਚਾਏ।
1: ਉਹਨਾਂ ਦੋਨਾਂ ਸ਼ੇਰਾਂ ਤੋਂ ਸਤਿਗੁਰੂ ਜੀ ਨੇ

0: ਗੂੜੀ ਨੀਂਦ ਦੇ ਵਿੱਚ ਰਾਤ ਨੂੰ ਸੌਂਦਾ ਹੈ।
1: ਇੰਦਰੈ ਮਨ ਆਦਿਕ ਲੈ ਹੋਵੇ,
0: ਉਸ ਸਮੇਂ ਇਹ ਸਾਡੇ ਜਿਹੜੇ ਸਰੀਰ ਦੇ ਇੰਦਰੀ ਨੇ ਅਤੇ ਜੋ ਮਨ ਹੈ ਇਹ ਲੈ ਹੋ ਜਾਂਦਾ ਹੈ।
1: ਬਸੇ ਹਿਰਦੇ ਮੈਂ ਲੀ ਬੁੱਧ ਸੰਗ,
0: ਜਿਹੜਾ ਹਿਰਦਾ ਹੈ ਨਾ ਉਹ ਬੁੱਧੀ ਨੂੰ ਨਾਲ ਲੈ ਕੇ ਫਿਰ ਵੱਸਦਾ ਹੈ।
1: ਰਸ ਸੁਧ ਰਹੇ ਨਾ ਆਦਿਕ ਅੰਗ,
0: ਉਸ ਸਮੇਂ ਸਰੀਰ ਦੀ ਮਨੁੱਖ ਨੂੰ ਕੋਈ ਖਬਰ ਨਹੀਂ ਹੁੰਦੀ, ਆਪਣੇ ਅੰਗਾਂ ਦਾ ਆਪਣੇ ਸਰੀਰ ਦਾ ਕੋਈ ਗਿਆਨ ਨਹੀਂ ਹੁੰਦਾ।
1: ਤਹਿਤੇ ਜਬ ਉਥਾਨ ਕੋ ਪਾਵੈ,
0: ਤੇ ਉੱਥੋਂ ਫਿਰ ਜਦੋਂ ਜੀਵ ਉਥਾਨ ਪਾਉਂਦਾ ਹੈ, ਜਦੋਂ ਇਹਦੀ ਅਵਸਥਾ ਜਿਹੜੀ ਹੈ ਨਾ ਉੱਪਰ ਨੂੰ ਜਾਂਦੀ ਹੈ,
1: ਸੁਪਨ ਅਵਸਥਾ ਘਰ ਮਹਿ ਆਵੈ,
0: ਫਿਰ ਉੱਥੋਂ ਉੱਠ ਕਰਕੇ ਸੁਪਨ ਅਵਸਥਾ ਦੇ ਵਿੱਚ ਮਨੁੱਖ ਪਹੁੰਚਦਾ ਹੈ।
1: ਸੂਖਮ ਤੀ ਅਤ ਸੂਖਮ ਨਾਰੀ,
0: ਸਰੀਰ ਦੀਆਂ ਜਿਹੜੀਆਂ ਸਤਸੰਗ ਜੀ ਸੂਖਮ ਤੋਂ ਸੂਖਮ ਨਾੜੀਆਂ ਹਨ।
1: ਇਸ ਮੈਂ ਰਚੀ ਸ੍ਰਿਸ਼ਟ ਇਹ ਸਾਰੀ,
0: ਇਹਨਾਂ ਦੇ ਵਿੱਚ ਪਰਮੇਸ਼ਰ ਜੀ ਨੇ ਜਿਹੜੀ ਸਾਨੂੰ ਬਾਹਰ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਨਾ, ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਭਗਤ ਜੀ ਨੇ ਵੀ ਬਾਣੀ ਵਿੱਚ ਜ਼ਿਕਰ ਕੀਤਾ, ਜੋ ਬ੍ਰਹਿਮੰਡੀ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜੋ ਬ੍ਰਹਿਮੰਡ ਦੇ ਵਿੱਚ ਹੈ ਨਾ ਉਹੀ ਇਸ ਸਰੀਰ ਦੇ ਅੰਦਰ ਵੀ ਹੈ। ਗੱਲ ਹੈ ਖੋਜ ਦੀ, ਜਿਵੇਂ ਬਾਹਰੀ ਤੌਰ 'ਤੇ ਸਾਇੰਸਦਾਨ ਕਿੰਨੀਆਂ ਕਿੰਨੀਆਂ ਖੋਜਾਂ ਕਰਦੇ ਨੇ, ਕਿੰਨਾ ਖੋਜ ਕਰਕੇ ਉਹ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਲੈ ਕੇ ਆਉਂਦੇ ਹੈ ਅਤੇ ਬੜੀ ਹੈਰਾਨੀ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਭਗਤ ਜੀ ਕਹਿੰਦੇ ਨੇ ਕਿ ਇਸ ਸਰੀਰ ਦੇ ਵਿੱਚ ਵੀ ਪਰਮੇਸ਼ਰ ਜੀ ਨੇ ਬਹੁਤ ਕੁਝ ਪਾਇਆ ਹੈ, ਬੜੀ ਰਚਨਾ ਕੀਤੀ ਹੈ। ਮਨੁੱਖ ਬਾਹਰੀ ਤੌਰ 'ਤੇ ਤਾਂ ਖੋਜ ਕਰਦਾ ਪਰ ਅੰਦਰ ਦੀ ਖੋਜ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਜੋ ਖੋਜ ਹੈ ਸੋ ਪਾਵੈ, ਜਿਹੜਾ ਅੰਦਰ ਦੀ ਖੋਜ ਕਰਦਾ ਹੈ, ਖੋਜ ਕਰਦਿਆਂ ਕਰਦਿਆਂ ਫਿਰ ਉਹ ਅੰਦਰੋਂ ਵੀ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ। ਇੱਥੇ ਕਵੀ ਜੀ ਨੇ ਜ਼ਿਕਰ ਕੀਤਾ, ਬਾਦਸ਼ਾਹ ਦੱਸ ਰਿਹਾ ਆਪਣੀ ਰਾਤ ਦੀ ਜਿਹੜੀ ਗੱਲ ਹੈ, ਉਸ ਗੱਲ ਨੂੰ ਸੁਣ ਕੇ ਇਹ ਜਿਹੜੇ ਸਿਆਣੇ ਨੇ, ਮਨੁੱਖ ਦੀਆਂ ਜਿਹੜੀਆਂ ਤਿੰਨ ਅਵਸਥਾ ਨੇ ਨਾ, ਸੁਪਨ ਸੁਖੋਪਤ ਆਦਿਕ, ਉਹਨਾਂ ਦੀ ਗੱਲ ਕਰ ਰਹੇ ਨੇ ਕਿ ਜਦੋਂ ਮਨੁੱਖ ਇਸ ਅਵਸਥਾ ਦੇ ਵਿੱਚ ਜਾਂਦਾ, ਜਿਹੜੀਆਂ ਬਰੀਕ ਤੋਂ ਬਰੀਕ ਨਾੜੀਆਂ ਨੇ, ਉੱਥੇ ਫਿਰ

0: ਨੂੰ ਸਾਗਰ ਦੇ ਆਪਾਂ ਆ ਜਿਹੜਾ ਸਮੁੰਦਰ ਹੈ ਇਹਦੇ ਬਾਰੇ ਜਾਣਦੇ। ਪਹਾੜਾਂ ਸਮੁੰਦਰਾਂ ਦੀ ਸਹਿਤ ਧਰਤੀ ਸਾਡੇ ਅੰਦਰ ਬਣਾਈ ਹੈ।
1: ਚੰਦ ਸੂਰ ਰਚ ਗਗਨ ਚੜਾਵੈ
0: ਅਤੇ ਚੰਦਰਮਾ ਸੂਰਜ ਰਚ ਕੇ ਆਕਾਸ਼ ਦੇ ਵਿੱਚ ਫਿਰ ਇਸ ਸਰੀਰ ਦੇ ਅੰਦਰ ਹੀ ਆਕਾਸ਼ ਦੀ ਰਚਨਾ ਕਰਕੇ ਉਹ ਇਹਨਾਂ ਨੂੰ ਚੜਾਉਂਦਾ ਹੈ।
1: ਤਹਾਂ ਤਰਾਸ ਕੈ ਆਨੰਦ ਹੋਈ
0: ਜਦੋਂ ਉਸ ਅਵਸਥਾ ਦੇ ਵਿੱਚ ਜਦੋਂ ਮਨੁੱਖ ਜਾਂਦਾ ਹੈ ਨਾ ਸੁੱਤਿਆਂ, ਜਿੱਥੇ ਪਰਮੇਸ਼ਰ ਜੀ ਨੇ ਐਸੀ ਸੰਸਾਰ ਵਾਲੀ ਰਚਨਾ ਬਣਾਈ ਹੈ, ਉੱਥੇ ਜਦੋਂ ਮਨੁੱਖ ਪਹੁੰਚਦਾ ਹੈ ਕਦੇ ਇਹਨੂੰ ਫਿਰ ਖੁਸ਼ੀ ਹੁੰਦੀ ਹੈ, ਉਹ ਕਦੇ ਡਰਦਾ ਹੈ ਤੇ ਕਦੇ ਆਨੰਦ ਪ੍ਰਾਪਤ ਕਰਦਾ ਹੈ।
1: ਦੁੱਖ ਸੁੱਖ ਸਤਰ ਮਿੱਤਰ ਸਭ ਜੋਈ,
0: ਉੱਥੇ ਵੀ ਇਹਨੂੰ ਜਿਵੇਂ ਸਾਨੂੰ ਬਾਹਰੀ ਤੌਰ ਤੇ ਦੁੱਖ ਸੁੱਖ ਭਾਸਦਾ ਹੈ, ਆਹ ਸਾਡਾ ਸੱਜਣ ਹੈ, ਆਹ ਸਾਡਾ ਮਿੱਤਰ ਹੈ।

0: ਸ੍ਰਿਸ਼ਟ ਸਗਰੀ ਬਿਨ ਸਾਵੈ।
1: ਸੁਪਨ ਦੇ ਵਿੱਚ ਜਿਹੜੀ ਸਾਰੀ ਸ੍ਰਿਸ਼ਟੀ ਹੈ ਜੋ ਦੇਖਿਆ ਹੁੰਦਾ ਹੈ ਨਾ, ਉਹ ਫਿਰ ਨਾਸ ਹੋ ਜਾਂਦਾ, ਉਹ ਨਜ਼ਰ ਨਹੀਂ ਆਉਂਦਾ।
0: ਦਾਹਨ ਲੋਚਨ ਆਤਮ ਰਹੇ,
1: ਦਾਹਨ ਲੋਚਨ ਆਤਮ ਰਹੇ। ਜਿਹੜਾ ਸਾਡਾ ਸਜਾ ਹੀ ਨੇਤਰ ਹੈ ਨਾ, ਇਸ ਸਜੀ ਨੇਤਰ ਦੇ ਵਿੱਚ ਆਤਮਾ ਰਹਿੰਦੀ ਹੈ।
0: ਬਾਮ ਵਿਖੇ ਬੁੱਧ ਬਾਸ ਬਾਸੋ ਲਹੈ।
1: ਅਤੇ ਜੋ ਸਾਡਾ ਇਹ ਖੱਬਾ ਨੇਤਰ ਹੈ, ਇੱਧਰ ਸਜੇ ਵਿੱਚ ਆਤਮਾ ਰਹਿੰਦੀ ਹੈ, ਖੱਬੇ ਵਿੱਚ ਸਤਸੰਗ ਜੀ ਜਿਹੜਾ ਇੱਥੇ ਲਿਖਿਆ ਕਿ ਬੁੱਧੀ ਦਾ ਵਾਸਾ ਹੈ।
0: ਤੀਨ ਅਵਸਥਾ ਤੀਨੋ ਥਾਨ,
1: ਜਿਹੜੀਆਂ ਇਹ ਤਿੰਨ ਪ੍ਰਕਾਰ ਦੀਆਂ ਅਵਸਥਾ ਨੇ, ਤਿੰਨ

0: ਉਹਨਾਂ ਦੀ ਰਚਨਾ ਕਰਦਾ, ਫਿਰ ਆਪ ਹੀ ਉਹਨਾਂ ਤੋਂ ਡਰ ਪ੍ਰਾਪਤ ਕਰਦਾ ਹੈ।
1: ਸਭ ਜਾਗਰਤ ਮੈਂ ਭਇਓ ਬਸਾ ਨਾਸਾ।
0: ਤੇ ਜਦੋਂ ਮਨੁੱਖ ਜਾਗਰਤ ਅਵਸਥਾ ਦੇ ਵਿੱਚ ਆਉਂਦਾ, ਜਦੋਂ ਜਾਗਦਾ ਹੈ, ਉਹ ਸਭ ਕੁਝ ਹੀ ਨਾਸ ਹੋ ਜਾਂਦਾ, ਨਾ ਕਿਹੜੀ ਸ਼ੇਰ ਹੁੰਦੀ ਨੀ, ਨਾ ਉਹਨਾਂ ਦਾ ਡਰ ਹੁੰਦਾ ਹੈ।
1: ਨਹਿ ਮਨ ਮੈਂ ਸ਼ੰਕਾ ਕੁਛ ਕਰੀਐ।
0: ਇਸ ਵਾਸਤੇ ਬਾਦਸ਼ਾਹ ਜੀ, ਇਹ ਜਿਹੜੀਆਂ ਸਰੀਰ ਦੀਆਂ ਅਵਸਥਾਵਾਂ ਨੇ, ਤੁਸੀਂ ਮਨ ਵਿੱਚ ਕੋਈ ਸ਼ੰਕਾ ਨਾ ਧਾਰਨ ਕਰਨਾ ਕਰੋ।
1: ਡਰ ਦਿਨ ਮੈਂ ਸੁਨ ਨਿਸ ਮੈਂ ਧਰੀਐ।
0: ਡਰ ਦਿਨ ਮੈਂ ਸੁਨ ਨਿਸ ਮੈਂ ਧਰੀਐ। ਜਦੋਂ ਮਨੁੱਖ ਦਿਨ ਦੇ ਸਮੇਂ ਡਰ ਵਾਲੀਆਂ ਗੱਲਾਂ ਸੁਣਦਾ ਹੈ ਨਾ, ਫਿਰ ਉਹ ਰਾਤ ਨੂੰ ਵੀ ਉਹਨਾਂ ਗੱਲਾਂ ਨੂੰ ਜਦੋਂ ਸੋਚਦਾ ਹੈ, ਅਤੇ ਉਹਨਾਂ ਗੱਲਾਂ ਨੂੰ ਸੋਚਣ ਕਰਕੇ ਮਨੁੱਖ ਰਾਤ ਨੂੰ ਵੀ ਸੁਪਨੇ ਵਿੱਚ ਡਰਦਾ, ਉਹਨੂੰ ਡਰ ਆਉਂਦਾ ਹੈ।
1: ਸੁਨਤ ਸ਼ਾਹੂ ਕਹਿ ਮੈਂ ਜਬ ਜਾਗਾ।
0: ਇਹ ਗੱਲ ਇਹਨਾਂ ਦੀ ਸੁਣ ਕੇ ਬਾਦਸ਼ਾਹ ਕਹਿੰਦਾ, ਜਦੋਂ ਮੈਂ ਜਾਗਿਆ ਸੀ ਨਾ ਸੁਪਨੇ ਤੋਂ ਬਾਅਦ,
1: ਵਿਖੇ ਪ੍ਰਤੱਖ ਖਰੀ ਮਮ ਆਗਾ।
0: ਤੁਸੀਂ ਤੇ ਕਹਿੰਦੇ ਹੋ ਇਹ ਸੁਪਨਾ ਹੈ, ਪਰ ਜਦੋਂ ਮੇਰੀਆਂ ਅੱਖਾਂ ਖੁੱਲੀਆਂ, ਇਹਨੂੰ ਜਾਗ ਆਈ, ਤੇ ਪ੍ਰਤੱਖ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੋਨਾਂ ਸ਼ੇਰਾਂ ਨੂੰ ਖੜੇ ਦੇਖਿਆ ਹੈ।
1: ਸਨਮੁਖ ਆਵਤ ਬਦਨ ਪਸਾਰੀ।
0: ਉਹ ਆਪਣੇ ਮੂੰਹ ਖੋਲ੍ਹ ਕੇ ਨਾ ਮੇਰੇ ਵੱਲ ਨੂੰ ਆ ਰਹੇ ਸਨ।
1: ਗੁਰ ਨਿਜ ਕਰਤੀ ਦੂਰ ਬਿਧਾਰੀ।
0: ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ, ਤੇ ਸਤਿਗੁਰੂ ਜੀ ਨੇ ਆਪਣੇ ਹੱਥਾਂ ਦੇ ਨਾਲ ਮੇਰੇ ਤੋਂ ਉਹਨਾਂ ਦੋਨਾਂ ਸ਼ੇਰਾਂ ਨੂੰ ਦੂਰ ਕੀਤਾ, ਪਿੱਛੇ ਹਟਾਇਆ।
1: ਦੇਖਤ ਮੇਰੇ ਹੋਏ ਗਏ ਲੋਪ।
0: ਅਜੇ ਮੇਰੇ ਦੇਖਦਿਆਂ ਦੇਖਦਿਆਂ ਬਾਅਦ ਵਿੱਚ ਉਹ ਦੋਵੇਂ ਸ਼ੇਰ ਅਲੋਪ ਹੋ ਗਏ।
1: ਗੁਰ ਵਰਜੇ ਨਤ ਆਵਤ ਕੋਪ।
0: ਗੁਰੂ ਜੀ ਨੇ ਉਹਨਾਂ ਨੂੰ ਵਰਜਿਆ ਨਹੀਂ, ਤਾਂ ਬੜੇ ਗੁੱਸੇ ਨਾਲ ਉਹ ਮੇਰੇ ਵੱਲ ਆ ਰਹੇ ਸਨ।
1: ਕਹਿ ਨਜੂਮੀ ਅਪਰ ਜੇ ਸਿਆਣੇ।
0: ਇਹ ਗੱਲ ਸੁਣ ਕੇ ਨਜੂਮੀਆਂ ਅਤੇ ਹੋਰ ਜਿਹੜੇ ਸਿਆਣੇ ਸਨ ਸਤਿਸੰਗ ਜੀ, ਇਸ ਤਰ੍ਹਾਂ ਬਾਦਸ਼ਾਹ

0: ਦੀ ਜਾਂ ਜਾਦੂਗਰੀ ਦੀ ਖੇਡ ਹੁੰਦੀ ਹੈ ਨਾ, ਇਸ ਤਰ੍ਹਾਂ ਦੀ ਗੱਲ ਲੱਗਦੀ ਹੈ।
1: ਆਜ ਸੁਬਤ ਕੀ ਜਿਹ ਤਕਰਾਈ,
0: ਕਹਿਣ ਲੱਗੀ ਬਾਦਸ਼ਾਹ ਜੀ ਜਦੋਂ ਅੱਜ ਤੁਸੀਂ ਸੌਣਾ ਹੈ ਨਾ, ਸੌਣ ਤੋਂ ਪਹਿਲਾਂ ਤੁਸੀਂ ਤਕੜਾਈ ਕਰਿਓ, ਆਪਣੇ ਆਲੇ ਦੁਆਲੇ ਬਹੁਤ ਸਖਤਾਈ ਦਾ ਪਹਿਰਾ ਰੱਖਣਾ ਕਰਿਓ।
1: ਲੋਹੋ ਕਨਾਤ ਲੱਗੇ ਚੌਂਕਾਈ,
0: ਆਪਣੇ ਚਾਰ ਸਵੇਰੇ ਤੁਸੀਂ ਲੋਹਾਂ ਲੋਹੇ ਦੀਆਂ ਉੱਚੀਆਂ ਉੱਚੀਆਂ ਵੱਡੀਆਂ ਜਿਹੜੀਆਂ ਕਨਾਤਾਂ ਨੇ ਨਾ, ਉਹ ਲਵਾਉਣਾ ਕਰੋ।
1: ਇਹ ਜੰਜੀਰਦਾਰ ਧੰਨਵਾਬ,
0: ਅਤੇ ਉਹਨਾਂ ਕਨਾਤਾਂ ਦੇ ਉੱਪਰ ਫਿਰ ਜਿਹੜੀਆਂ ਜੰਜੀਰਦਾਰ ਨੇ ਜੰਜੀਰਾਂ ਨੇ ਉਹਨਾਂ ਨੂੰ ਤਨਾਉਣਾ ਕਰੋ।
1: ਬ੍ਰਿੰਦ ਪਾਹਰੂ ਦੁਆਰ ਜਗਾਵੋ,
0: ਤੇ ਆਪਣੇ ਮਹਿਲਾਂ ਦੇ ਦਰਵਾਜ਼ੇ ਤੇ ਹੋਰ ਜਿਹੜੇ ਪਹਿਰੇਦਾਰ ਨੇ ਨਾ, ਉਹਨਾਂ ਦਾ ਪਹਿਰਾ ਵਧਾ ਦਿਓ ਤੇ ਉਹਨਾਂ ਨੂੰ ਸਖਤਾਈ ਕਰੋ, ਤਗੀਦ ਕਰੋ ਕਿ ਜਾਗਦੇ ਰਹਿਣ।

0: ਭੂਤ ਪ੍ਰੇਤਾਂ ਦੇ ਬਾਰੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਿਦਿਆ ਧਾਰਨ ਕੀਤੀ ਹੈ,
1: ਬਿਨਤੀ ਕਾਰ ਕਢਾਓ ਤਹਾਂ,
0: ਉਹਨਾਂ ਨੂੰ ਆਪਣੇ ਮਹਿਲਾਂ ਵਿੱਚ ਸੱਦ ਕੇ ਇਹਨਾਂ ਅਤੇ ਆਪਣੇ ਆਲੇ ਦੁਆਲੇ ਇਹਨਾਂ ਭੂਤਾਂ ਪ੍ਰੇਤਾਂ ਦੇ ਪ੍ਰਭਾਵ ਤੋਂ ਬਚਣ ਵਾਸਤੇ ਲਕੀਰ ਖਿਚਾਉਣਾ ਕਰੋ, ਕਾਰ ਕਢਵਾਉਣਾ ਕਰੋ।
1: ਸ੍ਰੀ ਗੁਰੂ ਹਰਗੋਬਿੰਦ ਤਹਿ ਰੱਖੋ,
0: ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਗਵਾਲੀਅਰ ਦੇ ਕਿਲੇ ਵਿੱਚੋਂ ਨਹੀਂ ਬਾਹਰ ਕੱਢਣਾ। ਦੇਖੋ ਸਕੀਮ ਕਿਹੜੀ ਹੈ ਇਹਨਾਂ ਦੀ, ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਲੇ ਵਿੱਚ ਉਹਨਾਂ ਬਾਹਰ ਆਉਣ, ਕਹਿੰਦੇ ਵੀ ਉਹਨਾਂ ਨੂੰ ਤੁਸੀਂ ਉੱਥੇ ਹੀ ਗਵਾਲੀਅਰ ਦੇ ਕਿਲੇ ਵਿੱਚ ਹੀ ਕੈਦ ਰੱਖਣਾ ਹੈ।
1: ਨਹੀਂ ਦੁਰਗ ਤੇ ਨਿਕਸ਼ਨ ਭਾਖੋ,
0: ਤੇ ਉਹਨਾਂ ਨੂੰ ਕਿਲੇ ਤੋਂ ਬਾਹਰ ਆਉਣ ਵਾਸਤੇ ਤੁਸੀਂ ਹੁਕਮ ਨਹੀਂ ਦੇਣਾ, ਉਹ ਕਿਲੇ ਦੇ ਵਿੱਚ ਹੀ ਰਹਿਣ।

ਕਹਿਣ ਲੱਗੇ ਕਿ ਇਕਾਂਤ ਵਿੱਚ ਮਾਲਾ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਉਹ ਸਿਮਰਨ ਕਰ ਰਹੇ ਨੇ, ਉਸ ਸਿਮਰਨ ਦੇ ਬਲ ਕਰਕੇ ਹੀ ਤੁਹਾਡਾ ਇਸ ਸਾੜ ਸਦੀ ਤੋਂ ਬਚਾਅ ਹੋਇਆ ਹੈ। ਇਹਦਾ ਬਲ ਹੌਲਾ

0: ਕੀ ਇਸ ਭਿਆਨਕ ਸਮੇਂ ਤੋਂ ਬਚਣ ਵਾਸਤੇ ਤੁਹਾਨੂੰ ਇਹ ਯਤਨ ਦੱਸਿਆ ਹੈ।
1: ਸੋਈ ਸਾਚ ਭਈ ਲਿਓ ਜਾਨ।
0: ਬਾਦਸ਼ਾਹ ਜੀ ਵੇਖੋ, ਬਿਲਕੁਲ ਉਹ ਗੱਲ ਸੱਚੀ ਹੋਈ ਹੈ ਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ। ਇਹ ਗੱਲ ਤੁਸੀਂ ਚੰਗੀ ਤਰ੍ਹਾਂ ਹੁਣ ਜਾਣ ਲਵੋ।
1: ਇਸ ਉਪਾਏ ਬਿਨ ਹੋਤ ਨਹਾਨ,
0: ਇਸ ਯਤਨ ਤੋਂ ਬਗੈਰ ਤੁਹਾਡਾ ਹੋਰ ਕਿਸੇ ਵੀ ਤਰੀਕੇ ਦੇ ਨਾਲ ਬਚਾ ਨਹੀਂ ਹੋ ਸਕਦਾ। ਜੇ ਤੁਸੀਂ ਆਖੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲੇ ਤੋਂ ਬਾਹਰ ਲੈ ਆਈਏ ਅਤੇ ਆਪਾਂ ਕੋਈ ਹੋਰ ਯਤਨ ਕਰ ਲਈਏ ਇਸ ਤੋਂ ਬਚਣ ਵਾਸਤੇ, ਕਹਿੰਦੇ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਸ ਉੱਥੇ ਕਿਲੇ ਵਿੱਚ ਹੀ ਰੱਖਣਾ, ਉੱਥੇ ਹੀ ਉਹ ਸਿਮਰਨ ਕਰਨ, ਤਾਂ ਤੁਹਾਡਾ ਬਚਾਅ ਹੋ ਸਕਦਾ। ਜੇ ਤੁਸੀਂ ਉਹਨਾਂ ਨੂੰ ਬਾਹਰ ਲੈ ਆਉਂਦਾ ਨਾ, ਤੇ ਫਿਰ ਤੁਹਾਡਾ ਬਚਾਅ ਨਹੀਂ ਹੋਵੇਗਾ।
1: ਸਮਾਂ ਕਚਹਿਰੀ ਚੰਦੂ ਆਇਓ,
0: ਕਚਹਿਰੀ ਦਾ ਸਮਾਂ ਜਾਣ ਕੇ ਹੁਣ ਸਤਸੰਗ ਜੀ ਚੰਦੂ ਵੀ ਇੱਥੇ ਪਹੁੰਚਿਆ ਹੈ।
1: ਸੁਣ ਬਿਰ ਤੰਤ ਕੋ ਅਧਿਕ ਦ੍ਰਿੜਾਇਓ,
0: ਇਹ ਗੱਲ ਸੁਣ ਕੇ ਉਸਨੇ ਵੀ ਬੜੀ ਬਾਦਸ਼ਾਹ ਨੂੰ ਪਕਿਆਈ ਕਰਵਾਈ, ਗੱਲ ਪੱਕੀ ਕਰਵਾਈ ਹੈ।
1: ਗਨ ਉਮਰਾਵਨ ਭਾਖਿਓ ਤੈਸੀ,
0: ਜਿਵੇਂ ਸਮੂਹ ਜਿਹੜੇ ਅਮਰਾਵ ਪਹਿਲਾਂ ਇੱਥੇ ਸਿਆਣੇ ਮਲਾਣੇ ਬੈਠੇ ਸੀ, ਉਹਨਾਂ ਗੱਲ ਕੀਤੀ ਨਾ, ਉਸੇ ਗੱਲ ਨੂੰ ਹੀ ਇਸਨੇ ਵੀ ਬਾਦਸ਼ਾਹ ਨੂੰ ਪੱਕੀ ਕੀਤਾ ਹੈ।
1: ਮਾਨੀ ਜਹਾਂਗੀਰ ਤਬ ਵੈਸੀ,
0: ਜਦੋਂ ਇਹਨਾਂ ਸਾਰੇ ਦੋਸਤਾਂ ਨੇ ਮਿਲ ਕੇ ਵਾਰ ਵਾਰ ਉਹ ਗੱਲ ਕਹੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਵਿੱਚੋਂ ਬਾਹਰ ਨਹੀਂ ਆਉਣੇ ਚਾਹੀਦੇ, ਉੱਥੇ ਬੈਠ ਕੇ ਉਹ ਮਾਲਾ ਫੇਰਨ ਜਾਪ ਕਰਨ, ਸਤਸੰਗ ਜੀ ਬਾਦਸ਼ਾਹ ਨੇ ਇਹਨਾਂ ਦੀ ਗੱਲ ਉਸੇ ਤਰ੍ਹਾਂ ਹੀ ਮੰਨ ਲਈ ਹੈ।
1: ਕਪਟ ਸਭਨ ਕੋ ਲਖਿਓ ਨਾ ਗਇਓ,
0: ਬਾਦਸ਼ਾਹ ਦੇ ਕੋਲੋਂ ਇਹ ਨਹੀਂ ਜਾਣਿਆ ਗਿਆ ਕਿ ਇਹ ਕਪਟ ਕਰ ਰਹੇ ਨੇ, ਛਲ ਕਰ ਰਹੇ ਨੇ, ਧੋਖਾ ਕਰ ਰਹੇ ਹਨ।
1: ਸੁਣ ਤਾਂ ਵਜ਼ੀਰ ਖਾਨ ਦੁੱਖ ਭਇਓ,
0: ਕਚਹਿਰੀ ਵਿੱਚ ਗੁਰੂ ਕਾ ਸਿੱਖ, ਗੁਰੂ 'ਤੇ ਸ਼ਰਧਾ ਰੱਖਣ ਵਾਲਾ ਇੱਕ ਵਜ਼ੀਰ ਖਾਨ ਹੈ, ਇਹ ਵੀ ਬੈਠਾ ਹੈ। ਜਦੋਂ ਉਹਨੇ ਇਹਨਾਂ ਦੀਆਂ ਗੱਲਾਂ ਸੁਣੀਆਂ,

0: ਇਹਨਾਂ ਵੱਲ ਵੇਖ ਕੇ ਸਤਿਸੰਗ ਜੀ ਇਕੱਲਾ ਬੰਦਾ ਵਿਚਾਰਾ ਕੀ ਕਰ ਸਕਦਾ ਹੈ, ਇਹਨਾਂ ਦੀ ਬਹੁ ਗਿਣਤੀ ਹੈ, ਇਸ ਕਰਕੇ ਵਸ ਨਹੀਂ ਚੱਲਦਾ, ਮਨ ਵਿੱਚ ਬੜਾ ਪਛਤਾਵਾ ਹੈ।
1: ਹਜ਼ਰਤ ਕੋ ਰੁਖ ਲੱਖ ਕਰ ਤੈਸੀ।
0: ਜਦੋਂ ਵਜ਼ੀਰ ਖਾਨ ਨੇ ਵੀ ਬਾਦਸ਼ਾਹ ਦਾ ਰੁੱਖ ਇਹਨਾਂ ਦੁਸ਼ਟਾਂ ਵਰਗਾ ਦੇਖਿਆ ਹੈ, ਇਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਵੇਖਿਆ ਕਿ ਬਾਦਸ਼ਾਹ ਇਹਨਾਂ ਦੇ ਨਾਲ ਸਹਿਮਤ ਹੈ,
1: ਹਰੀ ਮੋਨ ਮਤ ਕਹੀ ਨਾ ਕੈਸੀ।
0: ਫਿਰ ਉਸ ਵੇਲੇ ਚੁੱਪ ਕਰ ਗਿਆ, ਕੋਈ ਸਲਾਹ ਨਹੀਂ ਦਿੱਤੀ ਬਾਦਸ਼ਾਹ ਨੂੰ ਵੀ ਮੈਂ ਬਾਦਸ਼ਾਹ ਨੂੰ ਸਮਝਾਵਾਂ ਵੀ ਇਹ ਜੋ ਕਹਿ ਰਹੇ ਹੈ ਇਹ ਝੂਠ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਜ਼ਰੂਰ ਬਾਹਰ ਲੈ ਕੇ ਆਓ। ਪਰ ਗੁਰਬਾਣੀ ਵਿੱਚ ਵੀ ਸਮੇਂ ਦੀ ਗੱਲ ਕੀਤੀ ਹੈ, ਸਤਿਸੰਗ ਜੀ ਜਦੋਂ ਸਮਾਂ ਆਵੇ ਨਾ ਉਦੋਂ ਹੀ ਗੱਲ ਕਰਨੀ ਚਾਹੀਦੀ ਹੈ। ਵਕਤ ਵਿਚਾਰੀ ਸੋ ਬੰਦਾ ਹੋਈ, ਮਹਾਰਾਜ ਕਹਿੰਦੇ ਵਕਤ ਦੀ ਵਿਚਾਰ, ਇੱਕ ਤਾਂ ਸਮਾਂ ਜਿਹੜਾ ਬਾਹਰੀ ਤੌਰ 'ਤੇ ਜਿਹੜਾ ਸਮਾਂ ਹੈ, ਦੂਸਰਾ ਵਕਤ ਇੱਥੇ ਇਹ ਹੈ ਕਿ ਜਿਹੜਾ ਜੀਵਨ ਮਿਲਿਆ ਇਹ ਜੀਵਨ ਬੜਾ ਕੀਮਤੀ ਹੈ, ਇਸ ਸਮੇਂ ਦੀ ਵੀ ਸਾਨੂੰ ਕਦਰ ਕਰਨੀ ਚਾਹੀਦੀ ਕਿ ਜਿਹੜਾ ਇਹ ਜੀਵਨ ਮਿਲਿਆ, ਇਹ ਸਵਾਸ ਮਿਲੇ ਹੈ, ਇਹ ਦੁਬਾਰਾ ਥੋੜ੍ਹਾ ਮਿਲਣਾ। ਜਿਹੜਾ ਇੱਕ ਵਾਰ ਸਾਡੇ ਜੀਵਨ ਦਾ ਸਮਾਂ ਲੰਘ ਗਿਆ ਉਹ ਦੁਬਾਰਾ ਨਹੀਂ ਸਾਡੇ ਕੋਲ ਆਉਣਾ। ਜਿਹੜੀ ਸਵਾਸ ਇੱਕ ਵਾਰ ਸਾਡੇ ਸਰੀਰ ਤੋਂ ਬਾਹਰ ਆ ਗਏ ਨਾ ਸਤਿਸੰਗਤ ਜੀ, ਉਹ ਦੁਬਾਰਾ ਸਾਨੂੰ ਨਹੀਂ ਮਿਲਣੇ। ਇਸ ਕਰਕੇ ਦੋਵੇਂ ਹੀ ਇਹਦੇ ਅਰਥ ਨੇ, ਵਕਤ ਵਿਚਾਰੀ ਸੁਬੰਧਾ ਹੋਈ, ਇਹ ਜਿਹੜਾ ਕੀਮਤੀ ਸਮਾਂ ਸਾਨੂੰ ਮਿਲਿਆ ਇਹਦੀ ਜਿਹੜੀ ਵਿਚਾਰ ਕਰਦੇ ਹੈ, ਇਸ ਸਮੇਂ ਨੂੰ ਜਿਹੜਾ ਮਨੁੱਖ ਸਮਝ ਲੈਂਦਾ ਹੈ, ਅਤੇ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹ ਬੰਦਾ ਹੈ, ਅਤੇ ਦੂਸਰਾ ਸੰਸਾਰਕ ਤੌਰ 'ਤੇ ਵੀ ਜੇ ਕਿਤੇ ਲੜਾਈ ਹੁੰਦੀ ਹੈ ਤਾਂ ਸਮੇਂ ਨੂੰ ਜੇ ਸਮਝ ਲਿਆ ਜਾਵੇ ਨਾ, ਸਮੇਂ ਦੀ ਚਾਲ ਨੂੰ ਸਮਝ ਲਿਆ ਜਾਵੇ ਤਾਂ ਬੰਦਾ ਲੜਾਈ ਤੋਂ ਵੀ ਬਚ ਜਾਂਦਾ ਹੈ, ਉਹਨੂੰ ਵੀ ਸਿਆਣਾ ਬੰਦਾ ਕਿਹਾ ਜਾਂਦਾ। ਜਿੱਥੇ ਬਿਲਕੁਲ ਹੀ ਕੋਈ ਬੰਦਾ ਲੜਾਈ ਨੂੰ ਆਵਾਜ਼ਾਂ ਮਾਰਦਾ ਹੋਵੇ ਤਾਂ ਸਿਆਣੇ ਬੰਦੇ ਕਹਿੰਦੇ ਛੱਡ, ਇਹ ਤਾਂ ਮੂਰਖ ਹੈ, ਐਵੇਂ ਇਹਦੇ ਨਾਲ ਕਾਹਦੇ ਵਾਸਤੇ ਉਲਝਣਾ ਹੈ, ਸਿਆਣਾ ਬਣ। ਜਿਹੜਾ ਉਹ ਗੱਲ ਨੂੰ ਸਮਝ ਲੈਂਦਾ ਹੈ ਸਿਆਣਾ ਬਣ ਜਾਂਦਾ ਹੈ, ਸਤਿਸੰਗ ਜੀ ਉਸ ਕਲਾ ਤੋਂ ਬਚ ਜਾਂਦਾ, ਉਹਦਾ ਜੀਵਨ ਬਚ ਜਾਂਦਾ। ਕਈ ਵਾਰੀ ਬੰਦਾ ਗੁੱਸੇ ਦੇ ਵਿੱਚ ਆਣ ਕੇ ਜਿਹੜਾ ਸਾਹਮਣੇ ਬੰਦਾ ਮੰਦਾ ਚੰਗਾ ਬੋਲਦਾ ਉਹਦੇ ਸਿਰ ਵਿੱਚ ਕੁਝ ਮਾਰ ਦੇ ਵੀ ਮੌਤ ਹੋ ਜਾਵੇ, ਉਹ ਤਾਂ ਮਰ ਗਿਆ, ਪਰ ਦੂਜੇ ਬੰਦੇ ਨੂੰ ਜਿਉਂਦਿਆਂ ਮਰਨਾ ਪੈਂਦਾ, ਸਾਰੀ ਜ਼ਿੰਦਗੀ ਜੇਲ੍ਹ ਵਿੱਚ। ਫਿਰ ਮਤਲਬ ਬਹੁਤ ਝੂਰਾ ਹੁੰਦਾ ਹੈ, ਬੜਾ ਪਛਤਾਉਂਦਾ ਕਿ ਮੈਂ ਗੱਲ ਮੰਨ ਲੈਂਦਾ ਮੇਰੇ ਕੋਲ ਗਲਤੀ ਹੋ ਗਈ, ਸਮਾਂ ਤਾਂ ਉਹੀ ਸੀ, ਜੇ ਮੈਂ ਕਿਤੇ ਇੱਧਰ ਉੱਧਰ ਹੋ ਜਾਂਦਾ ਤਾਂ ਮੇਰਾ ਬਚਾਅ ਹੋ ਜਾਣਾ ਸੀ। ਇਸ ਕਰਕੇ ਇਹ ਗੁਰੂ ਕਾ ਪਿਆਰ ਵਾਲਾ ਜਿਹੜਾ ਸਿੱਖ ਹੈ ਨਾ ਵਜ਼ੀਰ ਖਾਂ, ਜਦੋਂ ਵੇਖਿਆ ਕਿ ਇਹ ਦੁਸ਼ਟ ਲੋਕ ਬਾਦਸ਼ਾਹ ਨੂੰ ਉਲਟੀ ਪੱਟੀ ਪੜ੍ਹਾ ਰਹੇ ਹੈ ਅਤੇ ਮੇਰਾ ਹੁਣ ਇੱਥੇ ਵੱਸ ਨਹੀਂ ਚੱਲਣਾ, ਇਸ ਕਰਕੇ ਉਹ ਚੁੱਪ ਰਿਹਾ ਹੈ।
1: ਦਿਨ ਬੀਤਿਓ ਸੰਧਿਆ ਭਈ ਸਾਹੂ ਕਰੀ ਜਿਸ ਭਾਈ।
0: ਸਤਿਸੰਗਤ ਜੀ ਦਿਨ ਬੀਤਿਓ ਸੰਧਿਆ ਭਈ ਸਾਹੂ ਕਰੀ ਜਿਸ ਭਾਈ, ਅਤੇ ਕੁਝ ਦਿਨ ਬਤੀਤ ਹੋਏ ਨੇ, ਜਦੋਂ ਦਿਨ ਦਾ ਸਮਾਂ ਬਤੀਤ ਹੋਇਆ, ਸ਼ਾਮ ਪਈ ਹੈ, ਸੌਣ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਸਲਾਹ ਦਿੱਤੀ ਹੈ ਨਾ, ਇਹਨਾਂ ਦੀ ਸਲਾਹ ਮੁਤਾਬਕ ਅੱਜ ਤਿਆਰੀ ਕੀਤੀ ਵੀ ਅੱਜ ਮੈਂ ਕਿਲਾ ਬਣਾ ਕੇ ਲੋਹੇ ਦਾ ਸੌਣਾ, ਅੱਜ ਵੇਖਾਂਗੇ ਭਲਾ ਸ਼ੇਰ ਕਿਵੇਂ ਆਉਂਦੇ ਹਨ।
1: ਟਕਰਾਈ ਸਭ ਵਿਦ ਕਰੀ ਲੋਹ ਕਨਾਤ ਲਗਾਈ।
0: ਹਰ ਤਰ੍ਹਾਂ ਇਹਨੇ ਆਪਣੇ ਇਰਦ ਗਿਰਦ ਤਕੜਾਈ ਕੀਤੀ ਹੈ, ਲੋਹੇ ਦੀਆਂ ਕਨਾਤਾਂ ਜਿਹੜੀਆਂ ਜਿਵੇਂ ਇਹਨਾਂ ਸਲਾਹ ਦਿੱਤੀ ਸੀ, ਕਿਲਾ ਉਸਾਰ ਲਿਆ ਹੈ।
1: ਯਾਰ ਲੋਹ ਕੋ ਉੱਪਰ ਤਨਿਓ,
0: ਲੋਹੇ ਦੀਆਂ ਕਨਾਤਾਂ ਲਾ ਕੇ ਉੱਤੇ ਫਿਰ ਸੰਗ ਜੀ ਜੰਜੀਰਾਂ ਦਾ ਜਿਹੜਾ ਜਾਲ ਹੈ ਨਾ ਉਹ ਵੀ ਤਣ ਦਿੱਤਾ ਹੈ।
1: ਚੌਂ ਦਿਸ ਮੈਂ ਜਨ ਪਿੰਜਰ ਬਣਾਇਓ,
0: ਆਪਣੇ ਚਾਰ ਸ਼ਫੇਰੇ ਇਸ ਤਰ੍ਹਾਂ ਦੇ ਇਹਨੇ ਲੋਹੇ ਦੀ ਸਤਿਸੰਗਤ ਜੀ ਕੰਧ ਖੜੀ ਕਰ ਲਈ, ਜਿਵੇਂ ਪਿੰਜਰਾ ਹੁੰਦਾ ਹੈ, ਪਿੰਜਰੇ ਵਾਂਗ ਇਹਨੇ ਆਲੇ ਦੁਆਲੇ ਲੋਹੇ ਦਾ ਕੂਟ ਖੜਾ ਕੀਤਾ ਹੈ।
1: ਬ੍ਰਿੰਦ ਪਾਹਰੂ ਦੁਆਰ ਸੁਚੇਤਾ,
0: ਫਿਰ ਆਪਣੇ ਦਰਵਾਜ਼ੇ 'ਤੇ ਬਹੁਤ ਜ਼ਿਆਦਾ ਪਹਿਰੇਦਾਰ ਖੜੇ ਕਰ ਦਿੱਤੇ ਅਤੇ ਉਹਨਾਂ ਨੂੰ ਸੁਚੇਤ ਕੀਤਾ ਹੈ ਕਿ ਸਾਵਧਾਨ ਰਹਿਣਾ ਹੈ।
1: ਕਰੀ ਕਰੀ ਜਾਗਣ ਕੋ ਹੀਤ,
0: ਰਾਤ ਨੂੰ ਜਾਗਣ ਵਾਸਤੇ ਉਹਨਾਂ ਨੂੰ ਖੜੀ ਕੀਤਾ, ਕਿਹਾ ਕਿ ਜਾਗਦੇ ਰਹਿਣਾ, ਕਿਸੇ ਨੇ ਆਲਸ ਨਹੀਂ ਕਰਨਾ।
1: ਸਭ ਵਿਦ ਸੋ ਕਰਕੇ ਤਕਰਾਈ,
0: ਇਸ ਤਰ੍ਹਾਂ ਆਪਣੇ ਬਚਾਅ ਵਾਸਤੇ ਬਾਦਸ਼ਾਹ ਨੇ ਹਰ ਪ੍ਰਕਾਰ ਤਕੜਾਈ ਕੀਤੀ ਹੈ, ਸਖਤਾਈ ਕੀਤੀ ਹੈ।
1: ਸੁਪਤਿਓ ਸਾਹੂ ਨੀਂਦ ਤਾਬੇ ਪਾਈ,
0: ਬਾਦਸ਼ਾਹ ਬੜੇ ਆਰਾਮ ਦੇ ਨਾਲ ਆਪਣੇ ਆਸਣ 'ਤੇ ਸੌਂ ਗਿਆ।

0: ਬਾਅਦ ਸਮਾਂ ਆਇਆ ਇਹਨੂੰ ਪਹਿਲਾਂ ਵਾਂਗ ਹੀ ਫਿਰ ਇਸ ਨੂੰ ਬੜਾ ਡਰ ਲੱਗਿਆ ਹੈ।
1: ਦੋਨੋ ਦਿਸਤੀ ਦਾਰਨ ਸ਼ੀਰ
0: ਕੀ ਵੇਖੀਐ, ਡਰ ਕਿਉਂ ਲੱਗਿਆ ਕਿ ਦੋਨਾਂ ਪਾਸਿਆਂ ਤੋਂ ਇੱਕ ਸੱਜੇ ਪਾਸਿਓਂ ਇੱਕ ਖੱਬੇ ਪਾਸਿਓਂ ਉਹੀ ਜਿਹੜੇ ਸ਼ੇਰ ਨੇ ਇਹਦੇ ਵੱਲ ਨੂੰ ਆ ਰਹੇ ਹਨ।
1: ਦੀਰਘ ਦਾਂਤ ਸੁਆਵਤ ਹੀਰ
0: ਜਿਨ੍ਹਾਂ ਦੇ ਦੰਦ ਬੜੇ ਵੱਡੇ ਨੇ ਤੇ ਇਹਦੇ ਵੱਲ ਆ ਰਹੇ ਨੇ ਤੇ ਇਹਨੂੰ ਦਿਸ ਰਹੇ ਨੇ ਵੀ ਮੇਰੇ ਵੱਲ ਉਹ ਸ਼ੇਰ ਆ ਰਹੇ ਹਨ।
1: ਬੋਲਿਓ ਡਰਤ ਹੱਥ ਕੋ ਬੰਦ
0: ਉਸ ਵੇਲੇ ਡਰ ਕੇ ਨਾ ਹੱਥ ਜੋੜ ਕੇ ਫਿਰ ਇਹਨੇ ਅਰਦਾਸ ਕੀਤੀ ਹੈ।
1: ਰਾਖੋ ਮੋਹੇ ਸ਼੍ਰੀ ਹਰਗੋਬਿੰਦ
0: ਇਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਇਹਨਾਂ ਤੋਂ ਰੱਖ ਲਵੋ ਬਚਾ ਲਵੋ।
1: ਇੱਕ ਤੁਮ ਹੋ ਨਿਤ ਮਮ ਰਖਵਾਰੀ
0: ਇੱਕ ਤੁਸੀਂ ਹੋ ਜੋ ਮੇਰੇ ਸਦਾ ਰਖਵਾਲੀ ਹੋ ਮੇਰੇ ਅੰਗ ਸੰਗ ਹੋ।
1: ਬਨੋ ਸਹਾਇਕ ਦਾਸ ਤੁਮਾਰੀ
0: ਮੈਂ ਆਪ ਜੀ ਦਾ ਦਾਸ ਹਾਂ ਇਸ ਔਖੀ ਘੜੀ ਦੇ ਵਿੱਚ ਤੁਸੀਂ ਮੇਰੇ ਸਹਾਇਕ ਬਣੋ ਮੇਰੀ ਸਹਾਇਤਾ ਕਰੋ।
1: ਬਿਨਾ ਸੁਣੀ ਪ੍ਰਭ ਦੌੜ ਤੇ ਆਈ
0: ਇਹਦੀ ਬੇਨਤੀ ਸੁਣ ਕੇ ਸਾਧ ਸੰਗਤ ਜੀ ਉਸੇ ਵੇਲੇ ਸਤਿਗੁਰੂ ਦੌੜ ਕੇ ਆਏ ਹੈ। ਵੇਖੋ ਗੁਰੂ ਕਿੱਡਾ ਨੇੜੇ ਹੈ, ਪਰ ਸਮਝਦੀ ਗੱਲ ਹੈ ਨਾ, ਐਵੇਂ ਨਹੀਂ ਦਸਵੇਂ ਪਾਤਸ਼ਾਹ ਜੀ ਨੇ ਬਚਨ ਕਿ ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਸਤਿਗੁਰੂ ਜੀ ਦੀ ਬਾਣੀ ਵਿੱਚ ਵੀ ਆਪਾਂ ਇਹ ਪੜ੍ਹਦੇ ਹਾਂ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਿਹਨਾਂ ਨੂੰ ਗਿਆਨ ਹੋ ਜਾਂਦਾ, ਸਮਝ ਪੈ ਜਾਂਦੀ ਕਿ ਗੁਰੂ ਮੇਰੇ ਨਾਲ ਹੈ, ਮੇਰੇ ਸਦਾ ਹੀ ਹਮੇਸ਼ਾ ਹੀ ਅੰਗ ਸੰਗ ਹੈ, ਜਦੋਂ ਉਹ ਗੁਰੂ ਨੂੰ ਆਵਾਜ਼ ਮਾਰਦੀ ਹੈ ਗੁਰੂ ਫਿਰ ਦੌੜ ਕੇ ਆਉਂਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹਨੇ ਗੁਰੂ ਨੂੰ ਯਾਦ ਕੀਤਾ, ਮਹਾਰਾਜ ਤੁਸੀਂ ਮੇਰੀ ਸਹਾਇਤਾ ਕਰਦੇ ਹੋ, ਸਦਾ ਕੀਤੀ ਹੈ ਅਤੇ ਕਰਨੀ ਵੀ ਹੈ, ਤੁਹਾਡੇ ਤੋਂ ਬਗੈਰ ਮੇਰਾ ਕੋਈ ਨਹੀਂ ਹੈ। ਉਸ ਵੇਲੇ ਦੀ ਅਰਦਾਸ ਸੁਣ ਕੇ ਸਤਿਗੁਰੂ ਜੀ ਦੌੜ ਕੇ ਆਏ ਹਨ।
1: ਕਰ ਰੁਮਾਲ ਧਰ ਦੋਹਨ ਹਟਾਈ
0: ਆਪਣੇ ਕਰ ਕਮਲਾਂ ਦੇ ਨਾਲ ਉਹਨਾਂ ਕੀਰੀ ਸ਼ੇਰਾਂ ਦੇ ਮੂੰਹ ਤੇ ਰੁਮਾਲ ਪਾ ਕੇ ਉਹਨਾਂ ਨੂੰ ਪਿੱਛੇ ਕੀਤਾ ਹੈ।
1: ਜਿਉਂ ਜਿਉਂ ਮੁਖ ਪਸਾਰ ਕਰ ਆਵੈ
0: ਜਿਵੇਂ ਜਿਵੇਂ ਇਹ ਸ਼ੇਰ ਮੂੰਹ ਖੋਲ ਕੇ ਇਹਦੇ ਵੱਲ ਨੂੰ ਆਉਂਦੇ ਹਨ,
1: ਤਿਉਂ ਤਿਉਂ ਸਤਿਗੁਰ ਦੂਰ ਹਟਾਵੈ
0: ਜਿਵੇਂ ਜਿਵੇਂ ਸਤਿਗੁਰੂ ਜੀ ਇਹਨਾਂ ਨੂੰ ਫਿਰ ਪਿੱਛੇ ਹਟਾਉਂਦੇ ਹਨ, ਦੂਰ ਕਰਦੇ ਹਨ।
1: ਚਤਰ ਘਟੀ ਲੱਗ ਕੇ ਹਿਰ ਰਹੇ
0: ਚਾਰ ਘੜੀਆਂ ਸਾਧ ਸੰਗਤ ਜੀ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਅਤੇ ਚਾਰ ਘੜੀਆਂ ਇਹਨੂੰ ਡਰਾਉਂਦੇ ਰਹੇ ਅਤੇ ਸਤਿਗੁਰੂ ਜੀ ਇਹਨਾਂ ਨੂੰ ਪਿੱਛੇ ਮੋੜਦੇ ਰਹੇ ਹਨ।
1: ਨਰ ਮੁਖ ਕਰ ਐਸੀ ਬਚ ਕਹੇ
0: ਚਾਰ ਘੜੀਆਂ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਮਨੁੱਖਾ ਸਰੀਰ ਧਾਰਨ ਕਰਕੇ ਨਾ ਭਾਈ ਜੇਠ ਅਤੇ ਭਾਈ ਪੁਰਾਣਾ ਜੀ ਨੇ ਬਾਦਸ਼ਾਹ ਨੂੰ ਇਹ ਗੱਲ ਕਹੀ, ਇਹ ਵਚਨ ਕੀਤਾ ਹੈ।
1: ਜੋ ਸਤਿਗੁਰ ਦੀ ਹੱਥ ਬਚਾਵੈ
0: ਕਹਿਣ ਲੱਗੀ ਕਿ ਬਾਦਸ਼ਾਹ ਜਿਹੜੇ ਸਤਿਗੁਰੂ ਤੈਨੂੰ ਹੱਥ ਦੇ ਕੇ ਸਾਡੀ ਤੂੰ ਬਚਾ ਰਹੇ ਹਨ,
1: ਕੀ ਮਹਿਮਾ ਕਿਉਂ ਵਿਸਰਾਵੈ
0: ਤੂੰ ਉਹਨਾਂ ਦੀ ਮਹਿਮਾ ਨੂੰ ਕਿਉਂ ਭੁਲਾ ਰਿਹਾ ਹੈ, ਤੈਨੂੰ ਕਿਉਂ ਨਹੀਂ ਸਮਝ ਪੈ ਰਹੀ ਉਹਨਾਂ ਦੀ ਵਡਿਆਈ ਬਾਰੇ, ਉਹਨਾਂ ਦੀ ਮਹਿਮਾ ਬਾਰੇ ਤੈਨੂੰ ਕਿਉਂ ਨਹੀਂ ਗਿਆਨ ਹੋ ਰਿਹਾ।
1: ਨਿਸਮੈ ਤ੍ਰਾਸਤ ਨਿਕਟ ਬੁਲਾਵਤ
0: ਤੇ ਜਦੋਂ ਰਾਤ ਨੂੰ ਡਰਦਾ ਹੈ ਤੇ ਆਪਣੀ ਰੱਖਿਆ ਵਾਸਤੇ ਉਹਨਾਂ ਨੂੰ ਕੋਲ ਬੁਲਾਉਣਾ ਹੈ।
1: ਦਿਨ ਮੈਂ ਦੂਰ ਰੱਖ ਵੀ ਭਾਵਤ
0: ਤੇ ਦਿਨ ਦੇ ਸਮੇਂ ਉਹਨਾਂ ਨੂੰ ਦੂਰ ਰੱਖਣਾ ਤੂੰ ਚਾਹੁੰਦਾ ਹੈ ਕਿ ਮੇਰੇ ਨੇੜੇ ਨਾ ਆਉਣ, ਰਾਤ ਨੂੰ ਜਦੋਂ ਡਰ ਲੱਗਦਾ ਤੇ ਆਵਾਜ਼ਾਂ ਮਾਰਦਾ ਹੈ ਕਿ ਮਹਾਰਾਜ ਮੇਰੇ ਨੇੜੇ ਆਓ ਮੈਨੂੰ ਬਚਾ ਲਵੋ, ਤੇ ਦਿਨੇ ਕਿਉਂ ਤੂੰ ਗਵਾਲੀਅਰ ਦੇ ਕਿਲੇ ਵਿੱਚ ਉਹਨਾਂ ਨੂੰ ਕੈਦ ਕਰਕੇ ਰੱਖਦਾ ਹੈ।
1: ਆਏ ਜਾਤ ਹਮ ਤਿਆਗਤ ਨਾਹੀ
0: ਇਹ ਕਹਿਣ ਲੱਗੇ ਵੀ ਅਸੀਂ ਖਾ ਜਾਣਾ ਸੀ, ਤੈਨੂੰ ਛੱਡਣਾ ਨਹੀਂ ਸੀ ਜੇ ਗੁਰੂ ਨਾ ਆਉਂਦੇ, ਅੱਜ ਤੈਨੂੰ ਖਾ ਕੇ ਖਤਮ ਕਰਕੇ ਹੀ ਅਸੀਂ ਜਾਣਾ ਸੀ।
1: ਸ੍ਰੀ ਗੁਰ ਤੇ ਜਬ ਆਏ ਨਾ ਪਾਹੀ
0: ਸ੍ਰੀ ਗੁਰ ਜੀ ਆਬ ਆਏ ਨਾ ਪਾਹੀ ਜੇ ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੀ ਰੱਖਿਆ ਵਾਸਤੇ ਤੇਰੇ ਕੋਲ ਨਾ ਆਉਂਦੇ ਤੇ ਅੱਜ ਇਹਨੂੰ ਅਸੀਂ ਖਾ ਕੇ ਮਾਰ ਕੇ ਹੀ ਜਾਣਾ ਸੀ।
1: ਸਮਝੋ ਭਲੇ ਆਜ ਤੁਮ ਛੋਰਾ
0: ਇਹ ਕਹਿਣ ਲੱਗੇ ਵੀ ਚੰਗੀ ਤਰ੍ਹਾਂ ਇਹ ਗੱਲ ਸਮਝ ਲਾ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹਨਾਂ ਨੂੰ ਕਿਲੇ ਦੇ ਵਿੱਚ ਬੰਦ ਕੀਤਾ ਇਹਨਾਂ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢ ਤੈਨੂੰ ਇਹਨਾਂ ਨੇ ਬਚਾਇਆ, ਇਹਨਾਂ ਕਰਕੇ ਅੱਜ ਤੈਨੂੰ ਅਸੀਂ ਛੱਡਿਆ ਹੈ।
1: ਜਿਮ ਕਹਿ ਲੋਪ ਭਏ ਤਿਸ ਠੌਰਾ
0: ਇਹ ਵਚਨ ਕਰਕੇ ਸਾਧ ਸੰਗਤ ਜੀ ਇਹ ਜਿਹੜੇ ਸ਼ੇਰ ਸਨ ਨਾ ਉਸ ਥਾਂ ਤੋਂ ਅਲੋਪ ਹੋ ਗਏ ਹਨ।
1: ਬਹੁਰ ਨਾ ਨੀਂਦ ਸ਼ਾਹੂ ਕੋ ਆਈ
0: ਇਸ ਸੁਪਨੇ ਤੋਂ ਬਾਅਦ ਇਹ ਜਿਹੜੀ ਘਟਨਾ ਇਹਦੇ ਨਾਲ ਵਾਪਰੀ ਹੈ ਨਾ ਸਾਧ ਸੰਗਤ ਜੀ, ਇਹਨੂੰ ਫਿਰ ਨੀਂਦ ਨਹੀਂ ਆਈ।
1: ਕਿਆ ਅਚਰਜ ਕੁਛ ਲਖਿਓ ਨਾ ਜਾਈ,
0: ਮਨ ਵਿੱਚ ਬੜਾ ਹੈਰਾਨ ਹੈ ਕਿ ਕੀ ਅਚਰਜ ਖੇਡ ਹੈ, ਕੁਝ ਜਾਣਿਆ ਨਹੀਂ ਜਾ ਰਿਹਾ।
1: ਕੀ ਮਹਿਮਾ ਭਾਖਤ ਸ਼ੇਰ,
0: ਇਹ ਜਿਹੜੇ ਸ਼ੇਰ ਨੇ ਗੁਰੂ ਦੀ ਮਹਿਮਾ ਕਰਦੇ ਹੈ, ਨਾਲੇ ਮੈਨੂੰ ਡਰਾਉਂਦੇ ਵੀ ਹੈ, ਨਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ।
1: ਨਾਰਮੁਖ ਕਰ ਛਪ ਜਾਵਤ ਫੇਰ,
0: ਫਿਰ ਮਨੁੱਖਾ ਸਰੀਰ ਧਾਰਨ ਕਰਕੇ ਗੁਰੂ ਦੀ ਵਡਿਆਈ ਕਰਕੇ ਗੁਰੂ ਬਾਰੇ ਸਮਝਾ ਕੇ ਅਲੋਪ ਹੋ ਜਾਂਦੇ ਹਨ। ਸਾਧ ਸੰਗਤ ਜੀ, ਇਹ ਇਸ ਤਰ੍ਹਾਂ ਆਪਣੇ ਮਨ ਵਿੱਚ ਬਾਦਸ਼ਾਹ ਸੋਚਦਾ ਹੈ ਕਿ ਇਹ ਸ਼ੇਰ ਆਉਂਦੇ ਹੈ, ਮੈਨੂੰ ਡਰਾਉਂਦੇ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਦੇ ਹੈ, ਫਿਰ ਅਲੋਪ ਹੋ ਜਾਂਦੇ ਹੈ। ਕੀ ਕਾਰਨ ਹੈ, ਇਹ ਕੀ ਘਟਨਾ ਹੈ, ਹੈਰਾਨ ਹੈ ਬਾਦਸ਼ਾਹ ਇਸ ਗੱਲ ਤੋਂ। ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਉਹ ਆਪਾਂ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਸ ਸਰਵਣ ਕੀਤਾ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਆਪਣੇ ਦਰੋਂ ਕਰੋਂ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਦਾ ਹਰ ਜਸ ਕਰਦੇ ਹਾਂ, ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਲਿਖੇ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਏਕ ਬਹਾਦਰ ਸਿਮਰਿਆ ਕਰ ਨੋ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਡਿੱਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀ ਦਿੱਤੇ ਬੰਦ ਮੰਦ ਕਟਵਾਏ ਪੋਪੜੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਨਾਂ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਮਨਾ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸਿਆ ਰਿਹਾ ਹੈ ਦੇਖ ਦੇਖ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੰਧਿਆ ਵੇਲੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵੇਂ ਬਖਸ਼ਿਸ਼ ਕਰਨੀ ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਭਾਈ ਸੰਦੀਪ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਆਪਣਾ ਮੀਰਾ ਭਰਿਆ ਹੱਥ ਸਿਰ 'ਤੇ ਰੱਖਣਾ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਹ ਸੰਗਤ ਜੁੜਤਾਉਣ ਦੀ ਆਗਿਆ ਬਖਸ਼ੋ ਮਹਾਰਾਜ ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰ
ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚ ਹੈ, ਖੋਜ ਸ਼ਬਦ ਮੈਂ,

ਦੇਵੀਏ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿ

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕਰ ਦੁਮਾਰੇ। ਰਾਮ ਨਾਮ ਲਾਗਾ ਜਮ ਜੈ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਨਾਸੀ ਤਾਂ ਕਿ ਸੇਵਨਾ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦੀ ਆ ਏਕਾ ਲਿਵ ਲਾਈ, ਰਹਾਉ ਰਾਖ ਲਈ ਯਤਨ ਰੱਖਣ ਹਾਰ, ਸਭ ਆਦਿ ਮਿਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ, ਸਲੋਕ ਜੈ ਸਾਧੂ ਗੋਬਿੰਦ ਭਜਨ। ਕੀਰਤਨ ਨਾਨਕ ਨੀਤ ਨਾ ਹੋਣਾ ਤੂਣਾ, ਛੁਟੈ ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤ ਵੋ ਚਿਤ ਬਣੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗੜ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤਗਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰ, ਉਦਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋਂ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਉਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਵਨ। ਰਾਗਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ ਬਾਬਾ, ਜੈ ਘਰ ਕਰਦੇ ਕੀਰਤ ਹੋਏ, ਸੋ ਘਰ ਆਖ ਵਡਾਈ ਤੋਏ ਰਹਾਓ। ਇਸ ਵਿੱਚ ਸੇ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਤ ਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਾਮੈ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਾਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ, ਹਰਿ ਚਰਨ ਕਵਲ ਮਕਰੰਦ, ਲੋਭਿਤ ਮਨ ਵਾਂਦਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਹੋਏ, ਜਤਰ ਨਵਾਸਾ ਰਾਗੋੜ ਪੂਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ, ਰਹਾਉ। ਸਾਕਤ ਹਰਿ ਰਸ ਸਾਧਨ ਜਾਣੇ, ਅੰਤ ਨੰਤਰ ਹਉਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰਿ ਹਰਿ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖ ਰਾਖ ਵਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ। ਆਉਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾ ਸੁਆਰੇ, ਰਹਾਉ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆ ਵੈ ਇਹੋ ਰਸ, ਕਥ ਕਥਾ।

0: ਸੁਣੇ ਗੁੰਗ ਜੋ ਜਸ ਸੁਣਾ ਪਾਵਾ ਜੀ
1: ਚੜ੍ਹ ਕੇ

Thank you.

Yeah, we're all in.

0: मैं भी आया। हाँ
1: ਦੇਖਣ ਨੂੰ ਟੋਟੇ ਪੈ ਗਿਆ ਨਾ।

ਨੈਪਕਿਨ ਚ ਪਾ ਕੇ ਨੇ ਬਸ

ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਇਹੋ ਮੈਂ ਚੋਰੈ, ਜੇ ਕੋ ਜਨਮ ਮਰਨ ਤੇ ਡਰੇ ਸਾ ਜਨਾ ਕੀ ਸਰਨੀ ਪਰੈ, ਜੈ ਜਨ ਕੋ ਪ੍ਰਭ ਦਾਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ, ਸਗਲ ਪੁਰਖ ਮੇਂ ਪੁਰਖ ਪ੍ਰਧਾਨ।

ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸ ਤੁਮਤੇ ਹੋਏ ਨਾਨਕੇ ਅਵਰਨਾ ਜਾਨ ਸੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ।

ਤੇਰਾ ਤਸਤੇ ਅਸਬਸਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋਹ ਬਿਮਾਨ ਮਿਥਿਆ ਆਪ ਸੁਪਰ ਕਰਤ ਕਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਧਿਆਰਣ ਮਿਥਿਆ ਸੰਨ ਪਾ ਨਿੰਦਾ ਸੁਣੇ।

ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੈ ਠਾਕੁਰ ਕੋ ਰਖ ਮਨ ਮਾਹੇ। ਜੈ ਪ੍ਰਸਾਦ ਸੰਬੰਧਿਤ ਤਨ ਲਾਵੈ ਤੈ ਸੋ ਸਿਮਰਤ ਪਰਮ ਗਤ ਪਾਵੈ। ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆਠ ਪੈਰ ਸਿਮਰੋ ਤੈਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆ ਮਨ ਜੋਗ। ਜੈ ਪ੍ਰਸਾਦ ਪਾਠ ਪਟੰਬ ਰੰਡਾਵੈ ਤਿਸੇ ਧਿਆ ਕਥ ਬਰਲਵਾਵੈ। ਜੈ ਪ੍ਰਸਾਦ ਸੁਖ ਸੇ ਸੁਜੇ ਮਨੇ ਆਠ ਪੈਰ ਤਾਂ ਕਾ ਜਸ ਗਾਵੀਜੈ। ਜੈ ਪ੍ਰਸਾਦ ਤੂੰ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ। ਜੈ ਪ੍ਰਸਾਦ ਤੇਰੋ ਰਹਿਤਾ ਧਾਰ।

ਜੈ ਪ੍ਰਸਾਦ ਤੂੰ ਪਰ ਪ੍ਰਸਾਦ ਤੈ ਸਭ ਕੋ ਮੂਲ ਨ ਮਨੋ ਬਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰ ਹੈ ਜੈ ਪ੍ਰਸਾਦ ਤੂੰ ਪਾਵੈ ਸਾਚ।

ਸਾਧਕੇ ਸੰਗ ਤੇੜੇ ਸਭ ਧਰਮ ਸਾਧਕੇ ਸੰਗ ਕੇ ਬਲ ਪਾਰ ਬ੍ਰਹਮ ਸਾਧਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜ ਮੀਤ ਕੁਟੁੰਬ ਨਸਤਾਰੈ ਸਾਧੂ ਕੇ ਸੰਗ ਸੋਤਨ ਪਾਵੈ ਜਸ ਅੰਤੇ ਸਭ ਹੋ ਪਰਸਾਵੈ ਸਾਧ ਸੰਗ ਧਰਮ ਰਾਇਕ ਸੇਵਾ ਸਾਧ

ਨਾਹੀਂ ਕੁਛ ਘਾਲ ਦਰਸ਼ਨ ਭੇਟ ਦੋਤ ਨਿਆਲ ਸਾਧਕੇ ਸੰਗ ਕਲੂ ਕਤਰ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗ ਹੀ ਹਊਆ ਸੇਲਾ ਸਾਧ ਸੰਗ ਬਿਛੜਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕੇ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧਰ ਦਬਸੈ ਨਾਨ ਕੁਦਰੇ ਸਾਧ ਸੁਨ ਰਸੈ ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੇ ਸੰਗ ਨਾ ਮੰਤੇ ਵਿਸਰੇ ਸਾਧ ਸੰਗ ਸਰਪਣ ਅਸਤਰੈ ਸਾਧਕੇ ਸੰਗ ਲਗੇ ਪਰਮ

ਬ੍ਰਹਮ ਗਿਆਨੀ ਕੇ ਦਰਸ ਸਮਾਨ ਜੈਸੇ ਰਾਹ ਰਾਮ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੇ ਧੀਰ ਜੇ ਜਿਉਂ ਵਸੁਧਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹੋ ਕਰਾਓ ਨਾਨਕ ਜਿਉ ਭਾਵ ਕਾ ਸਹਿ ਸੁਆਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਧਾਰੂ ਪ੍ਰਕਾਸ਼। ਬ੍ਰਹਮ ਗਿਆਨੀ ਕੇ ਮਿੱਤਰ ਸਤਰ

ਸਭ ਫਰਮਾਇਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਰਥੀ, ਬ੍ਰਹਮ ਗਿਆਨੀ ਕਿਤੇ ਸਮਰਥਵਰਤੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੇ ਗਰੀਬੀ ਸਮਾਂ।

ਸਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕੇ ਹੋਏ ਚੇਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਸ ਕਰੇ ਪ੍ਰਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜੈ ਜੈ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮੰਡ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਆਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ ਬ੍ਰਹਮ ਗਿਆਨੀ ਕੀ ਮੈਂ ਕੌਣ ਬਖਾਣੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਰਕਾਰ ਕਰਤਾ ਬ੍ਰਹਮ ਗਿਆਨੀ ਸਭ ਹੀ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੋਗ ਜੀ ਕਰ

ਪਰਤੇ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰ ਨਾ ਸੁਣੇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਰੇ ਮਨ ਕੀ ਬਾਤ ਨਾ ਮਨ ਤੇ ਡਰੇ ਇੰਦਰੀ ਜਿਤ ਪੰਜ ਦੋਗ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਪਰਸ ਬੈਸ ਨੂੰ ਸੋ ਜੇ ਸੋ ਪਰਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪਹਿਨ ਕਰਮ ਕਰ ਤੋ ਹੋਵੇ ਨਾ ਕਰਮ ਤੈਸ ਬੈਸ ਨੂੰ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਸ਼ੇ ਕੇਵਲ ਭਗਤ ਕੀਰਤਨ ਸੰਗ

ਭਾਵੇ ਤਾਂ ਹਰ ਗੁਣ ਭਾਖਾ ਹੈ, ਪ੍ਰਭ ਭਾਵੇ ਤਾਂ ਤੱਤ ਉਧਾਰੇ ਆਪ ਕਰੇ ਆਪਣੇ ਵਿਚਾਰੈ, ਦੋਹਾਂ ਸਿਰਿਆ ਕਾ ਆਪ ਸੁਆਮੀ, ਖੇਲੇ ਵਿਖਤੇ ਅੰਤਰ ਜਾਮੀ, ਜੋ ਭਾਵੇ ਸਵੀਕਾਰ ਕਰਾਵੇ, ਨਾਨਕ ਦ੍ਰਿਸ਼ਟੀ ਆਪਣੇ ਆਵੇ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕੇ ਹੱਥ ਹੋਏ ਤੋਂ ਸਭ ਕੁਛ ਲਏ, ਜੋ ਤਿਸ ਪਾਵੈ ਸੋਈ ਕਰੇ, ਅਣ ਜਾਣਤ ਵਿਖਿਆ ਮੈਂ ਰਚੈ, ਜੇ ਜਾਣ ਤੇ ਆਪਣੇ ਆਪ ਬਚੈ, ਭਰਮੇ ਪੂਰਾ ਦੇ ਦਸਤਾ।

ਜਿਉ ਪਿੰਡ ਸਾਹਿਬ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਣ ਤੇ ਆਪ ਬਣਾਏ ਨਾਨਕ ਜੀ ਵੈ ਦੇਖ ਬੜਾਏ ਇਸ ਕਾ ਬਲ ਨਹੀਂ ਹਾਰ ਖੰਡ ਖਰਾਬ ਸਰਤੋ ਨਾਥ ਆਗਿਆਕਾਰੀ ਬਪਰਾ ਜੀ ਉਹ ਜੋ ਤੁਸ ਭਾਵ ਹੈ ਸੋਈ ਖੁੰਦੀ ਹੋ ਕਬੂ ਉਚ ਨੀਚ ਵਾਪਸ ਹੈ ਕਬੂ ਸੋਗ ਹਰ ਖਰੰਗਾ ਸਾਹਿਬ।

ਕਬੂ ਮਹਾਂ ਕ੍ਰੋਧ ਵਿਕਰਾਲ, ਕਬੂ ਸਰਬ ਕੇ ਹੋ ਦਰਬਾਲ, ਕਬੂ ਹੋਏ ਬਹਿਬਟਾ ਜਾ ਕਹੂੰ ਬਹਿਕਾਰੀ ਨੀਚ ਕਾ ਸਾਜਾ, ਕਬੂ ਆਪ ਕਿਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰੱਖੇ ਤੈ ਵੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤੱਟ ਤੀਰਥ ਸਨਾਨ, ਕਬੂ ਸਦ ਸਾਧਕ ਮੁੱਖ ਗਿਆਨ, ਕਬੂ ਕੀਰਤ ਹੱਥ ਪਤੰਗ ਹੋਈ ਜੀ ਆਨਕ ਜੋਨ ਭਰਮੇ ਭਰਮੇ ਆ, ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭਾਵੇ ਤੇ ਵਿਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਈ। ਵਾਹਿਗੁਰੂ ਕਬੂ ਸਾਧ ਸੰਗ ਦੇਹ ਪਾਵੈ।

ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕੀਆ ਮੁਕਤੇ ਆ ਗਏ ਸੁਖ ਪਾਵੈ, ਧਨਵੰਤਾ ਹੋਏ ਕਰ ਕਰਵਾਵੈ, ਤ੍ਰਿਣ ਸਮਾਨ ਕੋ ਸੰਗ ਨਾ ਜਾਵੈ, ਬਹੁਲਾ ਸ਼ਰਮਾਨ ਉਪਰ ਕਰਿਆਸ, ਪਲ ਪੀਤਰ ਤਾਂ ਕਾ ਹੋਏ ਬਨਾਸ।

ਨਾਨਕ ਜਤਨ ਕਰਦੇ ਆਤਮ ਨਿਦਰਾ ਬਹਿ ਹਰ ਦਰ ਗੋ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕੀਰੇ ਜਾਂ ਕਾ ਮਨ ਹੋਏ ਕੋ ਨਾਨਕ ਦਾਨ ਕੀ ਨਿਰਮਲ ਹੋਏ ਜਬ ਲੱਗ ਜਾਣੇ ਮੁਝ ਤੇ ਕੁਛ ਹੋਏ ਤਬ ਇਸ ਕੋ ਨਾਹੀਂ ਕੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਬ ਇਹ ਜਾਣੇ ਮੈਂ ਕੁਛ ਕਰਤਾ ਤਬ ਲੱਗ ਕਰ ਬਜੋਨ ਮੈਂ ਪੜਤਾ ਜਬ ਤਾਰੇ ਕੋ ਬੈਰੀ ਮੀਤ ਤਬ ਲੱਗ ਲੈ ਚੱਲਣਾ ਹੀ ਚੀਤ ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਸਜਾਏ ਪ੍ਰਕਿਰਪਾ ਤੇ ਬੰਧਨ ਟੁੱਟੈ ਗੁਰ ਪਸਾ ਨਾਨਕ ਹੋਂ ਛੁਟੈ ਸਹਿਜ ਕਟੇ ਲੱਖ ਕੁੜਤਾਵੈ ਤੇ ਪਿਤਾਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕਰੈ ਨੈ ਤਪਤਾਵੈ ਖਪ ਮਰੈ ਬਿਨਾਂ ਸੰਤੋਖ ਨਹੀਂ ਕੁਰਾ ਜੈ ਸੁਪਨ ਮਨੋੜ ਫਿਰ ਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬਿਟ ਭਾਗੀ ਕਿਸੇ ਪ੍ਰਾਪਤ ਹੋਏ ਕਨਕ ਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਨਕ ਰਾਵਣ ਕਰਨੇ ਹਾਰ ਇਸਕੇ ਹਰ ਥਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪਰਸ ਹੋਏ ਜੋ ਕੁਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਉਪੇ ਸੰਗ ਬੂਝੇ ਦੇਖੇ ਕਰੇ ਬਵੇਕ ਆਪੇ ਹੇਕ ਆਪੇ ਹਨੇਕ ਮਰੇ ਨਾ ਬੈਸੇ ਆਪ ਨਾ ਜਾਏ ਨਾਨਕ ਸਾਧੀ ਰਿਆ ਸਮਾਏ ਆਪ ਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣੇ ਵਿਸਾਰ ਸਭ ਕੁਛ ਕਹੋ ਕਰਨੇ ਹਾਰ ਉਸਦੇ ਭਿੰਨ ਕਹੋ ਕੁਛ ਹੋਏ ਥਾਨ ਥਨੰਤਰੇ ਕੁਛ ਹੋਏ ਆਪਣੇ ਚਲੇ ਤੇ ਆਪ ਕਰਨੇ ਹਾਰ ਕਹੋ ਤੋ ਕਰੇ ਰੰਗ ਪਾਰ ਮਨ ਮੇ ਆਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ।

ਦੀ ਸੰਤ ਕੇ ਦੁੱਖ ਨਰਜਾ ਕੜੇ, ਸੰਤ ਕੇ ਦੁੱਖ ਜਮਤੇ ਨੇ ਸੁੱਚੈ, ਸੰਤ ਕੇ ਦੁੱਖ ਸੁੱਖ ਸਭ ਜਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖ ਮਤ ਹੋਏ ਮਿਲੀਨ, ਸੰਤ ਕੇ ਦੁੱਖ ਸੋਭਾ ਤੇਹੀਨ, ਸੰਤ ਕੇ ਹਿਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁੱਖ ਥਾਨ ਪ੍ਰਾਸਤ ਹੋਏ, ਸੰਤ ਕਿਰਪਾਲ ਕਿਰਪਾ ਜਾ ਕਰੇ ਨਾਨ ਸੰਤ।

ਇਹ ਬਿਲ ਲਾਏ ਜਿਉਂ ਜਲ ਵਿਹੂਣ ਮਛਲੀ ਤੜਪਰਾਏ, ਤੰਦ ਕਾ ਦੁਖੀ ਭੂਖਾ ਨਿਰਾਜਾ ਜਿਉਂ ਪਾਪ ਗਿੰਦ ਨਹੀਂ ਧਰਾਪੈ, ਤੰਦ ਕਾ ਦੁਖੀ ਛੁੱਟੇ ਗੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੋਹੇਲਾ, ਤੰਦ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਦ ਮਿਥਿਆ ਕੈ ਕਿਰਤ ਨਿੰਦ ਕਾ ਧੁਰ ਪਿਆ ਨਾਨਕ ਜੋ ਤਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਉਪਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿ ਕਹੀਏ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ, ਸੰਤ ਕੇ ਦੁਖੀ ਕੀ ਪੂਜੇ।

ਕਿ ਟੇਕ ਬਿਰਤੀ ਸਾਹਿਬ ਜਾਣ ਦੇ ਮਨ ਕੋ ਇੱਕ ਭਗਵਾਨ ਜਿਸ ਕੇ ਦੀਏ ਰਹੇਗਾ ਹੈ ਬਹੁ ਨਾ ਤਿਸ ਨਾਲ ਲਾਗੇ ਆਏ। ਮਾਰੇ ਰੱਖੇ ਕੋ ਆਪ ਮਾਨੁਕ ਕੁਛ ਨਾਹੀ ਹਾਥ, ਤਿਸ ਕਾ ਹੁਕਮ ਬੋ ਸੁਖ ਹੋਏ ਤਿਸ ਕਾ

ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨੇ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਣੋ ਤਿਸ ਨਾ ਪੁੱਜੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੂਪ ਤੇ ਉਹ ਅਰਜਨ ਰਹਿਤ, ਆਂਦਨ ਕੀਰਤਨ ਕੇਵਲ ਵਿਖਿਆਨ ਕਹਿ ਸਮੈ ਸੋਈ ਨਿਰਵਾਨ। ਏਕ ਹੀ ਉਪਰ ਜੇ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗੈ ਦੁੱਖ। ਜਿਸ ਕੋ ਹਰ ਬ੍ਰਹਮ ਚਿੱਤ ਆਵੈ, ਸੋ ਸੰਤ ਸੇਲਾ ਨਹੀਂ ਡਲਾਵੈ, ਜਿਸ ਪ੍ਰਭੂ ਆਪਣਾ ਕਿਰਪਾ ਕਰੇ, ਸੋ ਸੇਵਕਾਉ ਕੈਸੇ ਡਰੈ, ਜੈਸਾ ਸਾ ਤੈਸਾ ਦਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ

ਵਾਲੀ ਕਹਿੰਦਾ ਜਿਸ ਮਨ ਮੈਂ ਤੈਸੇ ਬੈਠਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰਜਾਪ ਹੈ ਅਵਨਾਸੀ ਪ੍ਰਭੂ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਸਵੇ ਨਾ ਹੀ ਤੇਰੇ ਕੁਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪੰਤ ਹੋਏ ਨਾ ਹੀ ਮੋਹਿਆ ਪ੍ਰਭ ਕੀ ਜੋਤ ਸਗਲ ਘੱਟ ਸੋਏ ਧਨਵੰਤਾ ਹੋਏ ਕਿ ਆਕੂ ਕਰਵੈ ਜਾਂ ਸਭ ਕੁਛ ਦਰਵੈ ਅਤ ਸੂਰਜ ਜੇ ਕਹੂ ਕਹਾਵੈ।

ਕਹਿ ਮਨ ਗੁਰ ਕੀ ਪ੍ਰਤੀਤ, ਤੈ ਜਨ ਆਵੇ ਹਰ ਪ੍ਰਭ ਜੀਤ, ਭਗਤ ਭਗਤ ਸੁਣੀਐ ਤੈ ਲੋਏ, ਜਾਂ ਕਹਿ ਹਿਰਦੇ ਕੋਏ, ਸੱਚ ਕਰਨੀ ਸੱਚਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸੱਚੀ ਤੇ ਸੱਚਾ ਕਾਰ, ਸੱਚ ਵਰਤੇ ਸੱਚਾ ਪਾਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋ

ਜੋ ਕਰ ਪਾਇਆ ਸੋਈ ਹੋ ਘਰ ਭਣ ਜਾ ਕਾ ਨੇਤਰ ਪੋਰ ਤਿਸਕਾ ਮੰਤਰ ਜਾਣੇ ਹੋਰ ਆਨੰਦ ਰੂਪ ਮੰਗਲ ਸਰ ਜਾ ਕੇ ਸਰਬ ਸੁਖ ਸੁਣੀਆ ਕਰ ਤਾਂ ਕਹਿ ਰਾਜ ਮੈਂ ਰਾਜਯੋਗ ਮੈਂ ਜੋਗੀ ਤਪ ਮੈਂ ਤੂੰ ਵਿਸਰ ਗਿਆ ਸਮੇਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾ ਹੈ ਸਗਲ ਹਾਰੇ ਵਿਗਾਹੇ ਪਿਤਾ ਕਾ ਜਨਮ ਕੇ ਜਾਣੇ ਪੋਤਾ ਸਗਲ ਪ੍ਰੋਹੀ ਆਪਣੇ ਸੂਤ ਮੁਤ ਗਿਆ ਧਿਆਨ ਜਾਂਦੇ ਜਾਂਦਾ ਆਸ ਨਾਮ ਧਿਆ ਵੈਸੇ ਕਿਉਂ ਗੁਣ ਮੈਂ ਜਾ ਕੇ ਭਰਮਾਏ ਜਨਮ।

ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਾ ਮਾਏ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਭਜਾਏ ਤਿਸੇ ਸਭ ਭਲੀ, ਸਤ ਨਾ ਪ੍ਰਭ ਕਾ ਸੁਖਦਾਇ ਵਿਸ਼ਵਾਸ, ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਤ ਉਪਦੇਸ਼, ਸਤ ਤੇ ਜਨ ਜਾ ਕੇ ਨਿਤੇ ਪ੍ਰਵੇਸ਼, ਸਤ ਨਿਰਤ ਪੂਜੇ ਜੇ ਕੋਏ, ਨਾਮ ਜਾਉ ਤਾਂ ਕੀ ਗਤ ਹੋਏ, ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸ਼ਟ ਕਰ ਨਿਹਾਰਿਆ ਬਣਾ ਬੂਝ ਕਰਤੇ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਜੋ ਤਿਸ ਭਾਵੇ ਸੋ ਵਰਤੀ ਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤੇ ਸਾਇਆ ਸਵਾਦ, ਪ੍ਰਭ ਕੇ ਰੰਗ ਰਾਜ ਜਿਨ ਰਹਿ ਗੁਰ ਕੇ ਬਚਨ ਪਦਾਰਥ ਲਏ, ਕੋਈ ਦਾਤੇ ਤੋਂ ਕਾਠਨ ਹਾਰ ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਿਭਾਗੀ।

ਚਰਨ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੀਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਾ ਸੁਣਤਾ, ਬੂਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਰਿਤੇ ਜਨਮਾਨਿਆ, ਕਰਨ ਕਰਾਮ ਤਲ ਮੂਲ ਪਛਾਣਿਆ, ਜਾ ਕੇ ਰਿਤੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਸ ਮਨ ਪ੍ਰਗਟਾਇਆ, ਪੈ ਤੇ ਨਿਰਪੋ ਹੋਏ ਵਸਾਨਾ, ਜਿਸ ਤੇ ਉਪਜਾ ਤੁਸ ਮਾਹੇ ਸਮਾਨਾ, ਵਸਤ ਵਾਲਾ ਵਸਤ ਗਟਾ।

ਕੀ ਕੀਰੀ ਮੈਂ ਕਰ ਰਾਖੇ ਭਸਮ ਕਰੇ ਲਾਜਗੜ ਕੋ ਲਾਖੇ ਜਿਸ ਕਾ ਸਾਸ ਨਾ ਕਾਟਤੇ ਆਪ ਤਾਂ ਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤੇ ਕਰਤ ਬਿਰਤੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਈ ਸਰਬ ਜੀਆਂ ਕਾ ਰਾਖਾ ਸੋਏ ਪਾਹੇ ਸੋਚ ਕਰੇ ਰੇ ਪ੍ਰਾਣੀ ਜਾਂ ਪਨਾਨ ਪ੍ਰਭ ਅਲੱਖ ਬਿੜਾ।

ਜਪ ਤਾਣੀ ਜਗ ਮੇ ਗੋਚਰ ਪਰਮ ਨਿਰਵਾਣੀ ਨਿਰਾਣ ਵੈਸੁਕਤਾਈ ਤਾਂ ਕੀ ਕੀਮਤ ਗਿਣੇ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾਂ ਕੇ ਮਨ ਪੜ ਕੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਦੇ ਸੇ ਕੋ ਦੇ ਮੋਹ ਮਾਇਆ ਕਾ ਸੰਗ ਨਾ ਲੇ ਮਨ ਮੇਰਾ ਕੇ ਹਰ ਹਰੇਕ ਅੰਧਕਾਰ ਦੀਪ ਪ੍ਰਗਾਸੇ ਨਾਨਕੋਂ ਦੁਖ ਤੈਸੇ ਨਾਸੇ ਤਪਤ ਮਾਏ ਠਾਂਠ ਪੁਤਾਈ ਆਨੰਦ ਪਿਆ ਦੁਖ ਨਾ ਟੇ ਪਾਏ ਜਨਮ ਮਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸ ਹੈ ਬਹੁ ਚੂਕਾ ਨਿਰਭਵ ਸਗਲ ਵਿਆਸ ਮਨ ਤੇ ਕਹਿ ਨਸ ਹੈ ਜਿਸ ਕਾ ਸਾਥ ਕਿਰਪਾ।

ਛਾੜ ਸਿਆਨ ਸਗਲੀ ਮਨਾ ਸਾਹ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੱਚ ਕਰੋ ਵਿਹਾਰ ਹੀ ਹਾਂ ਸੁੱਖ ਧਰ ਗਏ ਜੈਕਾਰ ਸਰ ਮਨਰਾਂਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਏ ਏਕ ਸੇ ਗੁਣ ਗਾਓ ਅਨੰਤ ਮੰਤਾਂ ਜਾਵੇ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਿਓ ਪ੍ਰਭ ਆਪ ਅਨਕ ਬਸਤਾਰ ਏਕ ਤੇ ਪੈ ਏਕ

ਜਿਨ ਚ ਆਖਿਆ ਸੀ ਜੰਤ ਪਿਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਬਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧਕੇ ਸੰਗ ਪਰੇ ਸਰ ਨਾਨ ਸਾਹਿਬ ਤੇ ਆ ਗਿਆ ਅੰਤਰ ਪ੍ਰਗਾਸ ਅੰਨ ਤੇ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ

ਸਾਧ ਪੁਰਖ ਕਰਮਤ ਭਗਤ ਜਨਾਂ ਕੇ ਪ੍ਰਾਣ ਧਾਰ, ਜੋ ਜੋ ਜਪੇ ਸੋਹੇ ਪਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣਿਆਰ ਨੀਚ ਜਾਨ, ਨਾਨਕ ਤੁਨੀ ਸਨ ਪੁਰਖ ਭਗਵਾਨ, ਸਰਬ ਬੈਕੁੰਟ ਮੁਕਤ ਮੁਖ ਪਾਏ, ਏਕ ਨੇਮ ਕਰਕੇ ਗੁਣ ਗਾਏ, ਅਣਖ ਰਾਜ ਭੋਗ ਵਡਿਆਏ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਫਲ ਸੰਗੀਤ, ਰਸਨਾ ਜਪਤੀ ਹਰ ਅਨੀਰ, ਭਲੀ ਸੁਕਾਨੀ ਸੋਭਾ ਧਰਮਾਂਤ।

ਜਾਂ ਵਿਕਾਰੀ ਕਿਸ਼ਨੋ ਦ੍ਰਿਸ਼ਟਾ ਪਾਪ ਪੌਂਤਾ ਕਹਿਤੇ ਹੋਤਾ, ਜਬ ਧਾਰੀ ਆਪਣ ਸੁਣ ਸਮਾਧ ਤਬ ਬੈਰ ਵਿਰੋਧਕ ਸੰਗਮਾਤ, ਜਬ ਇਸ ਕਾਬਰਨ ਚਹਿਨਾ ਜਪਤ ਤਬ ਹਰ ਸੋ ਕੋ ਕਿਸੇ ਵਿਆਪਤ, ਜਬ ਆਪਣੇ ਆਪ ਆਪ ਪਾਰ ਬ੍ਰਾਂਤਾ ਮੋਹ ਕਹਾਂ ਕਿਸੋ ਬਤ ਭਰਮ ਆਪਣ ਖੇਲਿਆ ਪ੍ਰਤੀ, ਜਾਂ ਨਾਨਕ ਕਰਨੇ ਹਾਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ, ਜਬ ਇੱਕ ਹਰਗਮੇ ਅਪਾਰ ਤਬ ਨਰਕ ਸੁਰਗ ਕੌਣ ਅਵਤਾਰ, ਜਬ ਨਿਰਗਣ ਪ੍ਰਭ ਸਹਿ ਸੁਆਏ ਤਬ ਸਹਿ ਸਤ ਕਹੋ ਕਟਾਏ, ਜਬ ਆਪੇ ਆਪ ਆਪਣੀ ਜੋ ਧਰੇ ਤਬ ਕਵ ਨਰ ਕਵਣ ਕਤ ਡਰੈ, ਆਪਣ ਚਿਲਿਤ ਆਪ ਕਰਨੇ ਹਾਰ ਨਾਨਕ ਠਾਕਰ ਅਗਮੇ ਅਪਾਰ, ਅਵਿਨਾਸੀ ਸੁਖ ਆਪਣ।

ਪਾਪੋਂ ਤੇ ਪਈ ਕਹਾਵਤ ਕੋ ਨਰਕ ਕੋ ਸੁਰਗ ਬਿਛਾਵਤ ਆਲ ਜਾਲ ਮਾਇਆ ਜੰਜਾਲ ਹੁਮੇ ਮੋਹ ਭਰਮ ਪੈ ਪਾਰ ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੇ ਉਪਖਿਆਨ ਆਪਣ ਖੇਲ ਆਪ ਕਰਦੇ ਕਹਿ ਖੇਲ ਸੰਕੋਚੇ ਤੋ ਨਾਨਕੇ ਏਕ ਹੈ ਜਿਹੈ ਅਵਗਤ ਭਗਤ ਹੈ ਆਪ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ ਦੋਹ ਪਾ ਕਾ ਆਪੇ ਤਾਂ ਨਹੀਂ ਉਨਕੀ ਸੇਵਾ ਉਨਹੂੰ ਬਨੀ ਆਪੇ ਕਹੋ ਤਾਂ ਕਰੇ ਆਨੰਦ ਚੋ ਜਿਆ।

ਤੁਮ ਤੇ ਭਿੰਨ ਨਹੀਂ ਕੁਛ ਹੋਏ, ਆਪਣ ਸੂ ਸਭ ਜਗਤ ਪਰੋਏ, ਜਾਂ ਕੋ ਪ੍ਰਭ ਜਿਉ ਅਭਜਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਾਸੀ ਤਤ ਕਵੇਤਾ, ਨਾਨਕ ਸਭ ਸਹਿਤਾ ਜੇਤਾ। ਜੀ ਜੰਤਰ ਸਭ ਤਾਂ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੇ ਤਿਸ ਕੋਏ ਨਾ ਮਾਰੇ, ਸੋ ਮੂਆ ਜਿਸ ਮਨੋ ਵਸਾਰੇ ਤਿਸ

ਮਾਨਿਆ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਖਜਾਨਿਆ ਜਨ ਲਾਗਾ ਹਰ ਇੱਕ ਨਾ ਇਸ ਗਿਆਸ ਨਾ ਬੈਠੀ ਜਾਏ ਸੇਵਕੋ ਸੇਵਾ ਬਣ ਆਏ ਹੁਕਮ ਬੂਝ ਪਰ ਪਦ ਪਏ ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਤਰ ਪੂਜੇ ਗੁਰ ਕੇ ਪੈਰ।

ਪੂਰੇ ਗੁਰ ਕੀ ਪੂਰੇ ਦੇਖਿਆ ਜਿਸ ਮਨ ਵਸਦੇ ਸਾਜ ਪ੍ਰਖਿਆ ਮਨ ਤਾਂ ਨਾਮ ਜਪੋ ਲੈ ਬੁਲਾਏ ਦੁੱਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨੇ ਵੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁ ਨਾ ਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਪਰੇ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਪਉ ਮਿਟੈ ਪ੍ਰਭੁ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭੁ ਰੱਖੇ ਤੇ ਨਾ ਹੀ ਦੁੱਖ ਨਾ

ਜਨਾ ਕਾ ਪੇਖਣ ਸਭ ਰਹਿਮ, ਸੰਤ ਜਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਣੇ ਸੋ ਬਚਨ ਸਰ ਬਿਆ ਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕੈਤ, ਜੋ ਜੋ ਹੋਏ ਸੋ ਸੁਖਮਾਨੇ ਕਾਰਨ ਕਰਾਵਣ ਹਾਰ ਪ੍ਰਭ ਜਾਣੇ, ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਮੋਹੀ, ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੇ ਉਤਪਾਤ, ਇਸ ਭਾਵੇ ਤਾਂ ਕਰੇ ਵਿਸਾ।

ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕੀ ਸੇਵ, ਆਲ ਜੰਜਾਲ ਵਿਕਾਰਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨੇ ਵੀ ਖੇਪ ਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਕਾਗਰ ਚੀਤ, ਸੁਖਮਣੀ ਸਹਿਜ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕੀ ਫਤਿਹ। ਜੈਤਸਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਵਤਰ ਰਮਣੰ

ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹੁਮੈ ਕਹਿ ਨ ਕੋਏ।

ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਆਖਾ ਨਾਹੀਂ ਕਹਨਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇ ਤਿਸ ਭਾਵਾ ਵਿਣ ਭਾਣੀ ਕਹਿ ਨਾਏ ਕਰੀ ਜੇਤੀ ਸਿਰਠੀ ਉਪਾਈ ਵੇਖਾ ਵਿਣ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ

ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤਵਲ ਆਕਾਸ, ਸੁਣਿਆ ਦੀਪ ਲੋ ਅਪਾਤਾਲ, ਸੁਣਿਆ ਪੋਹੇ ਨ ਸਕੈ ਕਾਲ।

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ।

ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਆਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ।

ਸਤਿ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ

ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ

ਹੈ ਕਿਤੇ ਕਹਿ ਕਹਿ ਉੱਠ ਉੱਠ ਜਾ ਹੈ। ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਪੈ ਸਰਬ

ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ।

ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ, ਨਾ ਉਹੈ ਮਰਹਿ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸਹਿ ਕੇ ਲੋਕ, ਰਹਿ ਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ

ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਨਾਮ ਕਾਮ ਵਿਹੀਨ ਪੇਖਤ ਧਾਮ ਹੂੰ ਨਹਿ ਜਾਹੇ, ਸਰਬ ਮਾਣ ਸਰਬਤਰ ਮਾਨ ਸਦੈਵ ਮਾਨਤ ਤਾਹੇ।

ਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਬਿਖੈ ਜਗ ਜਾਪੈ ਜਹ ਜਾਪ ਆਦਿ ਦੇਵ ਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵ ਰਚਿਓ ਸਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਤ ਭੂਤ ਲਖ ਅਭੇਸ ਅੰਗ ਰਾਗਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ

ਪ੍ਰਸਾਦ ਗੁਣ ਗਣ ਉਦਾਰ ਮਹਿਮਾ ਪਾਰ ਅਸਨ ਅਭੰਗ ਉਪਮਾ ਨੰਗ ਅਣਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਣ ਬਾਹੋ ਸਾਹਣ ਸਾਹੋ ਰਾਜਾਨ ਰਾਜਪਾਨਾਣ ਭਾਣ ਦੇਵਾਣ ਦੇਵ ਉਪਮਾ ਮਹਾਨ ਇੰਦ੍ਰਾਣ ਇੰਦ੍ਰ ਬਾਲਾਣ ਬਾਲ ਰੰਕਾਣ ਰੰਕ ਕਾਲਾਣ ਕਾਲ ਅਣਭੂਤ ਅੰਗ ਆਪਾ ਭੰਗ ਗਤਮਿਤ ਅਪਾਰ ਗੁਣ ਗਣ ਉਦਾਰ ਮਣ ਗਣ ਪ੍ਰਣਾਮ ਨਿਰਭੈਨ ਕਾਮ ਆਤਦੁਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ

ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਆਦਿਸੈ ਆਦ੍ਰਿਸੈ ਅਕ੍ਰਿਸੈ। ਭਗਵਤੀ ਛੰਦ ਤੁਆ ਪ੍ਰਸਾਦ ਕਥਤੇ, ਕਹਿਆ ਛਿਜ ਦੇਸੈ, ਕਹਿਆ ਭਿਜ ਭੇਸੈ, ਕਹਿਆ ਗੰਜ ਕਰਮੈ, ਕਹਿਆ ਭੰਜ ਭਰਮੈ, ਕਹਿਆ ਭਿਜ ਲੋਕੈ, ਕਹਿਆ ਦਿੱਤ ਸੋਕੈ, ਕਹਿਆ ਬਧੂਤ ਵਰਨੈ, ਕਹਿ ਵਿਭੂਤ ਕਰਨੈ, ਕਹਿ ਰਾਜੰਗ ਪ੍ਰਭਾ ਹੈ, ਕਹਿ ਧਰਮੰਗ ਤੁਜਾ ਹੈ, ਕਹਿਆ ਸੋਕ ਵਰਨੈ, ਕਹਿ ਸਰਬਾ ਆਭਰਨੈ, ਕਹਿ ਜਗਤੰਗ ਕ੍ਰਿਤੀ ਹੈ, ਕਹਿ ਛਤਰੰਗ ਛਤਰੀ ਹੈ, ਕਹਿ ਬ੍ਰਹਮੰਗ ਸਰੂਪੈ, ਕਹਿ ਅਨੁਭਵ ਅਨੂਪੈ, ਕਹਿ ਆਦਿ ਦੇਵ ਹੈ, ਕਹਿ ਆਪ ਅਭੇਵ ਹੈ, ਕਹਿ ਚਿਤਰੰਗ ਵਿਹੀਨੈ, ਕਹਿ ਕਹਿ ਅਧੀਨੈ, ਕਹਿ ਰੋਜੀ ਰਜਾ, ਕਹਿ ਰਹੀਮੇ ਰਿਹਾ, ਕਹਿ ਕਹਿ ਪਾਕ ਬੇਐਬ ਹੈ, ਕਹਿ ਗੈਬੁਲ ਗੈਬ ਹੈ, ਕਹਿ ਅਫਬੁਲ ਗੁਣਾ ਹੈ, ਕਹਿ ਸਾਹਾਣ ਸਾਹ ਹੈ, ਕਹਿ ਕਾਰਨ ਕੁਣਿੰਦ ਹੈ, ਕਹਿ ਰੋਜੀ ਦੇਹੰਦ ਹੈ, ਕਹਿ ਰਾਜਕ ਰਹੀਮ ਹੈ, ਕਹਿ ਕਰਮੰਗ ਕਰੀਮ ਹੈ, ਕਹਿ ਸਰਬੰਕਲੀ ਹੈ, ਕਹਿ ਸਰਬੰਗਦਲੀ ਹੈ, ਕਹਿ ਸਰਬਤਰ ਮਾਨਿਆ, ਕਹਿ ਸਰਬਤਰ ਦਾਨਿਆ, ਕਹਿ ਸਰਬਤਰ ਗਾਉਣੈ, ਕਹਿ ਸਰਬਤਰ ਭਾਉਣੈ, ਕਹਿ ਸਰਬਤਰ ਦੇਸੈ, ਕਹਿ ਸਰਬਤਰ ਭੇਸੈ, ਕਹਿ ਸਰਬਤਰ ਰਾਜੈ, ਕਹਿ ਸਰਬਤਰ ਸਾਜੈ, ਕਹਿ ਸਰਬਤਰ ਦੀਨੈ, ਕਹਿ ਸਰਬਤਰ ਲੀਨੈ, ਕਹਿ ਸਰਬਤਰ ਜਾ ਹੋ, ਕਹਿ ਸਰਬਤਰ ਭਾ ਹੋ, ਕਹਿ ਸਰਬਤਰ ਦੇਸੈ, ਕਹਿ ਸਰਬਤਰ ਭੇਸੈ, ਕਹਿ ਸਰਬਤਰ ਕਾਲੈ, ਕਹਿ ਸਰਬਤਰ ਪਾਲੈ, ਕਹਿ ਸਰਬਤਰ ਹੰਤਾ, ਕਹਿ ਸਰਬਤਰ ਗੰਤਾ, ਕਹਿ ਸਰਬਤਰ ਭੇਖੀ, ਕਹਿ ਸਰਬਤਰ ਭੇਖੀ, ਕਹਿ ਸਰਬਤਰ ਕਾਜੈ, ਕਹਿ ਸਰਬਤਰ ਰਾਜੈ, ਕਹਿ ਸਰਬਤਰ ਸੋਖੈ, ਕਹਿ ਸਰਬਤਰ ਪੋਖੈ, ਕਹਿ ਸਰਬਤਰ ਤ੍ਰਾਣੈ, ਕਹਿ ਸਰਬਤਰ ਪ੍ਰਾਣੈ, ਕਹਿ ਸਰਬਤਰ ਦੇਸੈ, ਕਹਿ ਸਰਬਤਰ ਭੇਸੈ, ਕਹਿ ਸਰਬਤਰ ਮਾਨਿਆ ਸਦੈਵੰ ਪ੍ਰਧਾਨੈ, ਕਹਿ ਸਰਬਤਰ ਜਾਪਿਆ, ਕਹਿ ਸਰਬਤਰ ਥਾਪਿਆ, ਕਹਿ ਸਰਬਤਰ ਭਾਨੈ, ਕਹਿ ਸਰਬਤਰ ਮਾਨੈ, ਕਹਿ ਸਰਬਤਰ ਇੰਦ੍ਰੈ, ਕਹਿ ਸਰਬਤਰ ਚੰਦ੍ਰੈ, ਕਹਿ ਸਰਬੰਗ ਕਲੀਮੈ, ਕਹਿ ਪਰਮੰਗ ਫਹੀਮੈ, ਕਹਿ ਅਕਲ ਅਲਾਮੈ, ਕਹਿ ਸਾਹਿਬ ਕਲਾਮੈ, ਕਹਿ ਹੁਸਨਲ ਵਜੂ ਹੈ, ਤਮਾਮੁਲ ਰੁਜੂ ਹੈ, ਹਮੇਸਲ ਸਲਾਮੈ, ਸਲੀਖਤ ਮੁਦਾਮੈ, ਗਨੀਮੁਲ ਸਿਕਸਤੈ, ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤਮਾਮੈ, ਰੁਜੁਅਲ ਨਿਧਾਨੈ, ਹਰੀਫੁਲ ਅਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਗਤ ਸਰੂਪ ਹੈ, ਤ੍ਰਿਮੁਗਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਯੁਗਤ ਸਦਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਆਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਅੰ ਆਦਿ ਰੂਪੇ, ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਭਰਗੰ ਤ੍ਰਿਵਾਦੇ, ਅਗੰਜੇ ਅਗਾਧੇ, ਸੁਭੰਗ ਸਰਬਭਾਗੇ, ਸੁਸਰਬਾਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਸ਼ਿਜ ਹੈ, ਅਛੂਤ ਹੈ, ਕਿ ਨਿਰਕੰਗ ਪ੍ਰਣਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਗਤ ਪ੍ਰਭਾ ਹੈ, ਸਦੈਵੰ ਸਦਾ ਹੈ,

ਬੰਦ ਹੈ ਆ ਭਗਤ ਹੈ ਵਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪ

ਕਹਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸਲ ਸਲਾਮ ਹੈ ਸਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕੰਗ ਪ੍ਰਣਾਸ ਹੈ ਸਮਸਲ ਨਿਵਾਸ ਹੈ ਗੰਜਲ ਗਨੀਮ ਹੈ ਅਜਾਇਕ ਰਹੀਮ ਹੈ ਸਮਸਤਲ ਜਬਾਹ ਹੈ ਕਿ ਸਾਹਿਬ ਕਿਰਾਂ ਹੈ ਕਿ ਨਰਕੰਗ ਪ੍ਰਣਾਸ ਹੈ ਬੇਹਸਤਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤਲ ਅਜੀਜ ਹੈ ਪਰੰ ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸੁਲ ਲੇਖ ਹੈ ਹਮੇਸੁਲ ਭੇਖ ਹੈ ਜਮੀਨ ਉਲ ਜਮਾਹ ਹੈ ਅਮੀਕੁਲ ਇਮਾਹ ਹੈ ਕਰੀਮ ਉਲ ਕਮਾਲ ਹੈ ਕਿ ਜੁਰ ਅਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧ ਭਾਰ ਛੰਦ ਤ ਪ੍ਰਸਾਦ ਮੁਣ ਮਣ ਪ੍ਰਣਾਮ ਗੁਣਗਣ ਮਦਾਮ ਅਰਬਰ ਅਗੰਜ ਹਰ ਨਰ ਪ੍ਰਭਾ।

ਦਾਮ ਅਣਛ ਜੇ ਅੰਗ ਆਸਨ ਅਭੰਗ ਉਪਮਾ ਪਾਰ ਗਤਮਿਤ ਉਧਾਰ ਜਲ ਥਲ ਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਣਭਵ ਨਾਸ ਧ੍ਰਿਤ ਧਰ ਧਰਾਸ ਆ ਜਾਨ ਬਾਹੋ ਏਕੈ ਸਦਾਹੋ ਓ ਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਭਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣ ਛਿਜਗਾਤ ਆ ਜਿਜਨਾ ਬਾਤ ਅਣ ਝੰਜਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆ ਢੀਠ ਧਰਮ ਅਤਿ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰੀ ਬੋਲਮਣਾ ਛੰਦ ਤਾ ਪ੍ਰਸਾਦ ਕਰਣਾਲਿਆ ਹੈ ਅਰਘਾਲਿਆ ਹੈ ਖਲਖੰਡਣ ਹੈ ਮਹਿਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਬਾਰਣ ਹੈ ਧ੍ਰਿਤ ਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਪਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਗ ਤਾਮਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰਗ ਵਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੁ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ

ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਭਰਮੰਗਾ ਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸੱਚ ਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕਣਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਣੀਮੇ ਹਰਿਅੰਗ ਕਰਿਅੰਗ ਕਰੀਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋਯਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸੋਈਏ ਸ੍ਰਾਵਕ ਸੁੱਧ ਸਮੂਹ ਸਿਧਾਣ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸਿਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਐ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸਿੱਖ ਉਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰ ਐਸਾ ਉਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਿਮੀਨ ਜਵਾਨ ਸਵਾਣ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਂਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇਹ ਪਉ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਨ ਰਾ ਧਪ ਜਉਂ ਤ੍ਰਲੋਕ ਰਾਜ ਕਰੈਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹਾਉ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਂ ਕੋ ਸੀਸ ਨਿਵਾਇਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁੱਠ ਸਭੈ ਤੁਮ ਘਾਵ ਹੋ, ਆਪ ਹਾਦੈ ਮੋਹਿ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗ੍ਰਹਿ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ, ਆਪ ਹਾਦੈ ਮਜੈ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸੁਰ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਭੇਦ ਰਾਏ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨੇ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਲਭ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਹ ਜੀ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਣਤ ਵੇਦ ਭੇਦ ਅਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ, ਤਾਕਾ ਮੂੜਿ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਵੇਦਾ, ਤਾ ਕਉ ਕਰ ਪਾਹਣੇ ਅਨੁਮਾਨਤ, ਮਹਾਂਮੂੜ ਕਛ ਭੇਦ ਨ ਜਾਣਤ, ਮਹਾਂਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਭਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡ ਜੇਰ ਸੇ ਤਜਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ, ਕਹੋਂ ਫੂਲ ਰਾਜਾ ਹੋਇ ਬੈਠਾ, ਕਹੋਂ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸੇਠ ਦਿਖਾਏ ਅਚੰਭ ਭਵ, ਆਜੁ ਗਾ ਸਰੂਪ ਸਯੰ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਠ ਜਿਤੈ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਐਂ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟੇ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਕੇ ਤਾਪ ਤਣਕ ਮਹਿ ਹਰ ਹੋ, ਰਿੱਧ ਸਿੱਧ ਘਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਸ਼ੈ ਕਰਤਾ, ਸ੍ਰੀ ਅਸਤੁਜ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੂਖ ਨ ਦਿਸੈ ਬਿਆਪਤ ਕੋਈ, ਅੜਿਲ ਸੁਨੈ ਗੁੰਗ ਜੋ ਯਾਹੈ ਸੁਰਸਨਾ ਪਾਵਈ, ਸੁਨੈ ਮੂੜ ਚਿਤਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟਨਾ ਤਿਨ ਨਰ ਕੇ ਰਹੈ, ਹੋ ਜੋ ਯਾਕੀ ਏਕ ਬਾਰ ਚਉ ਪਈ ਕਉ ਕਹੈ ਚਉ ਪਈ, ਸੰਬਤ ਸਤਰਹ ਸਹਿਸ ਭਣਿਜੈ ਅਰਥ ਸਹਿਸ ਗੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿ ਬਾਰਾ, ਤੀਰਸਤੁਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੈ ਮਤੇਕ ਨ ਮਾਨਿਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਤ ਸੁਆਮੀ, ਸੋ ਕਿਉ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ, ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ, ਗੁਰਬਾਣ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਾਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਣੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀਵ ਜਨ ਸਭ ਖੇਡ ਤੇਰਾ, ਕਿਆ ਕੋ ਆਖ ਵਖਾਣ ਏ। ਆਖਿਆ ਹੈ ਤਾਂ ਵੇਖਿਆ ਹੈ, ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਣ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੋਂ ਦਿਓ ਪਾਏ, ਇੱਕ ਵੇਗ ਪਰਸਣੇ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋਂ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਹਕੇਰੀ ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗਹੋ ਜੁਗ ਨਿਰਾਲੀ। ਜਿਉਂ ਤੂੰ ਚਲਾਇ ਹੈ ਤਿਵੇਂ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੇਂ ਚੱਲੈ ਹੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ, ਜਿਸਨੋਂ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਤੁਰਹੋਂ ਲਿਖਿਆ ਆਇਆ।
ਇੱਕ ਫਿਰਹਿ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪੁਇਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗਤ ਸਬਾਈਆ ਕਹਦੇ ਪੁਇਤ ਸੁਣਦੇ ਪੁਇਤ ਸੇ ਪੁਇਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਾਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਿਜਾਏ ਜੀਓਹੋ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਣ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨੇ ਆਪੇ ਜਿਸਨੋਂ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋਂ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋਂ ਵਿਸਾਰੀਐ ਮਨਹੋਂ ਕਿਉ ਵਿਸਾਰੀਐ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋਂ ਕਿਹੋ ਪੋਹੈ ਨਾ ਸਕੀ ਜਿਸਨੋਂ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉ ਮਨਹੋਂ ਵਿਸਾਰੀਐ ਜੈਸੀ ਅਗਨੀ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਰ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲੈ ਤਿਸਨੋਂ ਸਿਰ ਸੌਂਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਤਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ
ਏ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੜ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿ ਜੋ ਧਰੀ ਹਰ ਬਿਨੇ ਵਰ ਨਾ ਦੇਖੋ ਕੋਈ ਹਰ ਬਿਨੇ ਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤਿਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਕਿੰਨਾ ਦਸਵਾਂ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹੋ ਗਾਵਹੁ ਤਾਂ ਸੁਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹੇ

Why,

Thank you.

Why,

Why?

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਤਸੰਗ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਜੈਤ ਸਰੀ ਮਹੱਲਾ ਪੰਜਵਾ,

ਜੈਤ ਸਰੀ ਰਾਗ ਹੈ, ਜੈਤ ਸਰੀ ਕੀ ਵਾਰ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪੁੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਪਰਮਾਤਮਾ ਇੱਕ ਹੈ ਤੇ ਮਿਲਦਾ ਹੈ ਉਸ ਸਤਿਗੁਰੂ ਦੀ ਕਿਰਪਾ ਦੇ ਨਾਲ।

ਵੇਖਣ ਸੁਣਨ ਸੁਣਾਵਣ। ਉਹ ਵਾਹਿਗੁਰੂ ਸਭ ਕੁਛ ਵੇਖ ਵੀ ਰਿਹਾ, ਸਦ ਸੁਣਦਾ ਸਦ ਵੇਖ। ਪਰਮਾਤਮਾ ਸੰਸਾਰ ਦੇ ਵਿੱਚ ਕੀ ਚੱਲ ਰਿਹਾ ਹੈ, ਸਾਡੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੇਖ ਰਹੇ। ਪਰ ਫਰਕ ਸਿਰਫ ਇੰਨਾ ਕੁ ਹੀ ਹੈ ਕਿ ਸਾਡੇ ਗੁਰੂ ਸਾਹਿਬਾਨ ਬਹੁਤ ਸਹਿਜ ਵਾਲੇ ਹਨ, ਬਹੁਤ ਵੱਡਾ ਜਿਗਰਾ ਹੈ ਗੁਰੂਆਂ ਦਾ। ਚਮਕੌਰ ਦੀ ਗੜੀ ਦੇ ਵਿੱਚ ਫੜ ਕੇ ਪੁੱਤਰਾਂ ਨੂੰ ਸ਼ਹੀਦ ਕਰਵਾਉਣਾ, ਜਾਨਾਂ ਤੋਂ ਪਿਆਰੇ ਸਿੰਘਾਂ ਨੂੰ ਸ਼ਹੀਦ ਕਰਾਉਣਾ, ਇਹ ਬਹੁਤ ਵੱਡੇ ਜਿਗਰੇ ਵਾਲੀ ਗੱਲ ਹੈ ਸਤਸੰਗ। ਰਾਏਕੋਟ ਦੀ ਧਰਤੀ 'ਤੇ ਆਪਣੇ ਪੁੱਤਰਾਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਨਾ, ਮਾਂ ਦੀ ਸ਼ਹੀਦੀ ਦੀ ਖਬਰ ਸੁਣਨਾ, ਬਹੁਤ ਵੱਡੇ ਜਿਗਰੇ ਵਾਲੀ ਗੱਲ ਹੈ। ਜਦੋਂ ਭਗਵਾਨ ਰਾਮ ਬਨਵਾਸ ਨੂੰ ਗਏ ਨੇ, ਕਹਿੰਦੇ ਨੇ ਜਿੰਨਾ ਚਿਰ ਤਾਂ ਭਗਵਾਨ ਰਾਮ ਦਿਸੀ ਗਏ ਉਹਨਾਂ ਦੇ ਪਿਤਾ ਨੂੰ, ਚੁਬਾਰੇ 'ਤੇ ਖੜ੍ਹਾ ਸੀ, ਮਹਿਲਾਂ ਦੇ ਉੱਤੇ ਖੜ੍ਹਾ ਸੀ, ਜਦੋਂ ਦਿਸਣੇ ਬੰਦ ਹੋ ਗਏ ਮਹਿਲਾਂ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਸਾਡੇ ਗੁਰੂ ਸਾਹਿਬਾਨ ਬੜੇ ਜਿਗਰੇ ਵਾਲੇ ਵੇਖਦੇ ਰਹਿੰਦੇ ਨੇ। ਅੱਜ ਵੀ ਇਨਸਾਨ ਚੰਗੇ ਕਰਮ ਕਰੇਗਾ, ਅੱਜ ਵੀ ਕਰੇਗਾ, ਅੱਜ ਵੀ ਸਿੱਧੇ ਰਸਤੇ 'ਤੇ ਆ ਜਾਏਗਾ। ਜਿੰਨੇ ਮੁਸਲਮਾਨ ਫਕੀਰ ਨੇ ਨਾ, ਆਪ ਜੀ ਜ਼ਿੰਦਗੀ ਦਾ ਤਜਰਬਾ ਹੋਏਗਾ, ਮੁਸਲਮਾਨ ਬਹੁਤ ਡਰਦੇ ਨੇ। ਕਿਉਂ? ਤੁਸੀਂ ਮਾੜੀ ਜਿਹੀ ਗਲਤੀ ਕਰੋ ਕਿਸੇ ਵੀ ਫਕੀਰ ਦੀ ਦਰਗਾਹ 'ਤੇ ਜਾ ਕੇ, ਮਾੜੀ ਜਿਹੀ ਗਲਤੀ ਕਰੋ, ਜਦੇ ਪੁੱਠਾ ਕਰ ਲੈਂਦੇ ਨੇ। ਪਰ ਸਾਡੇ ਗੁਰੂ ਸਾਹਿਬਾਨ ਦਇਆ ਦੇ ਸਾਗਰ ਹਨ, ਵੇਖਣ ਦੇਖਦੇ ਨੇ, ਸੁਣਨ ਸੁਣਦੇ ਨੇ। ਪਾਤਸ਼ਾਹ ਕਹਿੰਦੇ ਨੇ, ਹੇ ਪਰਮਾਤਮਾ ਦੇ ਪਿਆਰਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹ ਵਾਹਿਗੁਰੂ ਵੇਖਦਾ ਹੈ, ਤੈਨੂੰ ਵੇਖ ਰਿਹਾ। ਜੋ ਤੂੰ ਤੇਰੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਨੇ ਨਾ, ਭਾਵੇਂ ਰਸਨਾ ਤੂੰ ਨਾ ਵੀ ਬੋਲ, ਜੋ ਤੇਰਾ ਮਨ ਬੋਲ ਰਿਹਾ ਹੈ ਨਾ, ਉਹ ਸੁਣ ਵੀ ਰਿਹਾ ਹੈ। ਸੁਨਾਵਨੋ ਮਨ ਮੈਂ ਦ੍ਰਿੜੀਏ ਸਾਚ। ਉਸ ਪਰਮਾਤਮਾ ਨੂੰ ਜਿਹੜਾ ਸਦ ਸੁਣਦਾ ਸਦ ਵੇਖਦਾ ਹੈ, ਉਹਨੂੰ ਆਪਣੇ ਮਨ ਦੇ ਵਿੱਚ ਵਸਾ ਲੈ। ਅਤੇ ਮਨ ਦੇ ਵਿੱਚ ਵਸਾਉਣਾ ਕੀ ਹੈ? ਦ੍ਰਿੜੀ ਹੈ, ਉਹਦੇ ਨਾਮ ਨੂੰ ਦ੍ਰਿੜ ਕਰ ਲੈ, ਉਹਨੂੰ ਯਾਦ ਕਰਿਆ ਕਰ,

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਉਹ ਪਰਮਾਤਮਾ ਪੂਰ ਰਹਿਓ, ਮੌਜੂਦ ਹੈ ਹਰ ਪਾਸੇ। ਜਿਹੜਾ ਮੌਜੂਦ ਹੈ ਉਹਦੀ ਯਾਦ ਦੇ ਵਿੱਚ ਲੀਨ ਹੋ ਜਾ ਪਾਤਸ਼ਾਹ ਕਹਿੰਦੇ। ਪੌੜੀ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ। ਪਾਤਸ਼ਾਹ ਕਹਿੰਦੇ ਨੇ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ। ਜਿਹੜਾ ਪਰਮਾਤਮਾ ਹਰ ਥਾਂ 'ਤੇ ਨਿਰਅੰਜਨ ਪਵਿੱਤਰ ਕਾਲਖ ਤੋਂ ਰਹਿਤ ਹੈ, ਪਵਿੱਤਰ ਹੈ, ਉਹਦੀ ਬਾਣੀ ਨੂੰ ਗਾਇਆ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਪਰਮਾਤਮਾ ਸਭ ਕੁਛ ਕਰਨ ਕਾਰਨ ਹਾਰ ਹੈ, ਕਰਨ ਕਰਾਵਣ ਹਾਰ ਸੁਆਮੀ, ਸਗਲ ਕਢਾ ਕੇ ਅੰਤਰ। ਜੋ ਕੁਛ ਉਹਨੂੰ ਭਾ ਰਿਹਾ ਹੈ ਉਹ ਹੋ ਰਿਹਾ ਹੈ, ਉਹ ਸਭ ਕੁਛ ਸਰਬ ਕਲਾ ਸਮਰੱਥ ਹੈ। ਇਹ ਇਨਸਾਨ ਉਹਨੂੰ ਯਾਦ ਕਰਿਆ ਕਰ। ਖਿੰਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਇੱਕ ਪਲ ਦੇ ਵਿੱਚ, ਇੱਕ ਨਿਮਖ ਪਲ ਦੇ ਵਿੱਚ ਉਹ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ ਅਤੇ ਖਤਮ ਵੀ ਕਰ ਦਿੰਦਾ ਹੈ। ਉਸ ਮਾਲਕ ਤੋਂ ਬਗੈਰ ਇਸ ਸੰਸਾਰ ਦੇ ਵਿੱਚ ਕੁਛ ਵੀ ਨਹੀਂ ਹੈ। ਚਾਹੇ ਤਾਂ ਇੱਕ ਪਲ ਦੇ ਵਿੱਚ ਜੀ ਪੈਦਾ ਕਰ ਦਿੰਦਾ ਹੈ। ਜਿਹੜਾ ਉਹਨੂੰ ਯਾਦ ਕਰਦਾ ਹੈ, ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹਦੇ ਹਾਂ, ਭਗਤ ਨਾਮਦੇਵ ਜੀ ਦੀ ਜਿੰਨੀ ਵੀ ਬਾਣੀ ਹੈ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਭਗਤ ਨਾਮਦੇਵ ਜੀ ਜਿੰਨੀ ਬਾਣੀ, ਸਾਰੀਆਂ ਰੱਬ ਦੇ ਨਾਲ ਸਿੱਧੀਆਂ ਗੱਲਾਂ ਨੇ ਸਾਧ। ਜਿਵੇਂ ਇੰਜ ਬਾਣੀ ਜਦੋਂ ਭਗਤ ਨਾਮਦੇਵ ਜੀ ਦੀ ਪੜ੍ਹਦੇ ਹਾਂ, ਇੰਜ ਮਹਿਸੂਸ ਹੁੰਦਾ ਹੈ ਜਿਵੇਂ ਭਗਤ ਨਾਮਦੇਵ ਜੀ ਉਸ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਕਰ ਰਹੇ ਨੇ। ਔਰ ਇਹ ਗੱਲ ਸੱਚਾਈ ਵੀ ਹੈ। ਭਗਤ ਨਾਮਦੇਵ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ, ਜਿਸ ਕੁਟੀਆ ਦੇ ਵਿੱਚ ਰਹਿੰਦੇ ਸੀ ਉਹਦਾ ਨਾਮ ਸੀ ਰਾਮ ਕੁਟੀਆ। ਛੋਟੀ ਜਿਹੀ ਛੰਨ ਪਾਈ ਹੋਈ ਸੀ। ਇੱਕ ਦਿਨ ਆਪਣੀ ਮਾਂ ਨੂੰ ਆਖਣ ਲੱਗੇ, ਭਗਤ ਨਾਮਦੇਵ ਜੀ ਆਖਣ ਲੱਗੇ, ਮਾਂ ਚੱਲ ਚੱਲੀਏ। ਮਾਂ ਆਖਣ ਲੱਗੇ, ਕਿੱਧਰ ਜਾਣਾ? ਚੱਲ ਮਾਂ, ਤਿੰਨ ਤੀਰਥਾਂ ਦੀ ਯਾਤਰਾ ਕਰਾ ਲਿਆ। ਦੋਵੇਂ ਜਾਣੇ ਮਾਂ ਪੁੱਤ ਚਲੇ ਗਏ ਤੀਰਥਾਂ ਦੀ ਯਾਤਰਾ ਤੇ। ਕਹਿੰਦੇ ਨੇ ਜਦੋਂ ਚਲੇ ਗਏ, ਉਸ ਰਿਆਸਤ ਦੇ ਰਾਜੇ ਨੇ ਮਹਿਲ ਬਣਾਉਣਾ ਸੀ। ਮਹਿਲ ਬਣਾਉਣ ਦੇ ਕਾਰੀਗਰ ਸੱਦੇ ਗਏ, ਨਕਸ਼ਿਆਂ ਵਾਲੇ ਸੱਦੇ ਗਏ, ਨਕਸ਼ਾ ਬਣਿਆ। ਉਹਨਾਂ ਨਕਸ਼ਾ ਬਣਾਇਆ, ਭਗਤ ਨਾਮਦੇਵ ਜੀ ਦੀ ਕੁਟੀਆ ਵਿਚਕਾਰ ਆ ਰਹੀ ਸੀ। ਉਹ ਨਕਸ਼ਿਆਂ ਵਾਲੇ ਆਰਕੀਟੈਕਟ ਕਹਿੰਦੇ, ਜੀ ਕੰਧ ਵਿੰਗੀ ਹੋ ਰਹੀ ਹੈ, ਕੁਟੀਆ ਆ ਰਹੀ ਹੈ ਵਿੱਚ ਆ ਭਗਤ ਨਾਮਦੇਵ। ਰਾਜਾ ਕਹਿੰਦਾ ਕੁਟੀਆ ਆ ਰਹੀ ਹੈ, ਢਾ ਦਿਓ ਫਿਰ, ਮੇਰੀ ਕੰਧ ਨਹੀਂ ਵਿੰਗੀ ਹੋਣੀ ਚਾਹੀਦੀ ਮਹਿਲ ਦੀ। ਢਾ ਕੇ ਮਹਿਲ ਦੀ ਕੰਧ ਸਿੱਧੀ ਕਰ ਲਈ। ਭਗਤ ਨਾਮਦੇਵ ਜੀ ਆਏ ਵਾਪਸ, ਵੇਖਿਆ ਕੁਟੀਆ ਕਿੱਥੇ ਚਲੀ ਗਈ, ਮਹਿਲ ਬਣਿਆ ਹੋਇਆ ਰਾਜੇ ਦਾ। ਦੱਸਿਆ, ਭਾਈ ਰਾਜੇ ਦੇ ਮਹਿਲ ਦੀ ਕੰਧ ਨਹੀਂ ਸੀ ਸਿੱਧੀ ਹੁੰਦੀ, ਉਹਨੇ ਆਪਣੀ ਕੰਧ ਸਿੱਧੀ ਕਰ ਲਈ, ਮਹਿਲ ਬਣਾ ਲਿਆ, ਤੇਰੀ ਕੁਟੀਆ ਵਿੱਚ ਆਉਂਦੀ ਸੀ। ਭਗਤ ਨਾਮਦੇਵ ਜੀ ਆਖਣ ਲੱਗੇ, ਇਹ ਤਾਂ ਜ਼ੁਲਮ ਹੈ, ਜ਼ੋਰ ਕੀ ਆ ਸੋ ਜ਼ੁਲਮ ਹੈ, ਕਹਿਤਾ ਨਾਉ ਮਾਲਾ। ਪਾਪ ਕਰਨਾ ਵੀ ਜ਼ੁਲਮ ਹੈ, ਪਾਪ ਸਹਿਣਾ ਵੀ ਜ਼ੁਲਮ ਹੈ। ਪਰ ਕਈ ਵੇਲੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਬੰਦਾ ਕਹਿੰਦਾ ਕੋਈ ਨਹੀਂ, ਇੱਥੇ ਜਿਗਰਾ ਕਰਨਾ ਬਹੁਤ ਵੱਡੀ ਖੇਡ ਹੈ। ਭਗਤ ਨਾਮਦੇਵ ਆਖਣ ਲੱਗੇ, ਨਹੀਂ, ਇਹ ਤਾਂ ਗਲਤ ਹੈ। ਰਾਜੇ ਦੇ ਮਹਿਲਾਂ ਵਿੱਚ ਪਹੁੰਚ ਜਾ ਕੇ ਰਾਜਨ ਨੂੰ ਬਥੇਰਾ ਸਮਝਾਇਆ, ਉਦਾਹਰਣਾਂ ਦੇ ਦੇ ਕੇ ਸਮਝਾਇਆ ਰਾਜਨ, ਮੇਰੀ ਕੁਟੀਆ ਜਿਵੇਂ ਢਾਈ ਸੀ ਉਵੇਂ ਬਣਾ ਦੇ। ਰਾਜਾ ਕਹਿੰਦਾ ਨਹੀਂ,
ਥਿਰਾ ਸਮਝਾਇਆ ਦੁਰਵਾਸਾ ਸੂ ਕਰਤ ਠਗੌਰੀ ਯਾਦਵੇ ਫਲ ਪਾਏ। ਯਾਦਵਾਂ ਨੇ ਦੁਰਵਾਸਾ ਰਿਖੀ ਨੂੰ ਇੱਕ ਮਜ਼ਾਕ ਹੀ ਕੀਤਾ ਸੀ। ਬਸ ਉਸ ਕੀਤੇ ਹੋਏ ਮਜ਼ਾਕ ਦੀ ਖਾਤਰ ਆਪਣੇ ਕੁੱਲ ਦਾ ਨਾਸ ਕਰਾ ਲਿਆ ਸੀ। ਬਥੇਰਾ ਸਮਝਾਇਆ ਪਰ ਰਾਜਾ ਨਾ ਮੰਨਿਆ। ਹੰਕਾਰੀ ਲੋਕ ਥੋੜ੍ਹ ਮੰਨਦੇ ਹੁੰਦੇ। ਰਾਜੇ ਨੇ ਹੰਕਾਰ ਦੇ ਵਿੱਚ ਆ ਕੇ ਆਖਿਆ, ਜਾ ਮੈਂ ਨਹੀਂ ਬਣਾਉਂਦਾ, ਕਰ ਲੈ ਜੋ ਕੁਛ ਮੈਂ ਕਰਨਾ, ਕਰ ਲੈ ਜੋ ਕੁਛ ਮਰਜ਼ੀ ਕਰ ਲੈ, ਜਾ ਮੈਂ ਨਹੀਂ ਕਰਦਾ। ਭਗਤ ਨਾਮਦੇਵ ਆਖਣ ਲੱਗੇ, ਮੈਂ ਕੀ ਕਰਨਾ, ਮੈਂ ਤਾਂ ਨਹੀਂ ਕੁਛ ਵੀ ਕਰ ਸਕਦਾ, ਪਰ ਹਾਂ ਬਾਣੀ 'ਚ ਸ਼ਬਦ ਉਚਾਰਨ ਕੀਤਾ, ਹਮਰੋ ਕਰਤਾ ਰਾਮ ਸੁਨੇਹੀ, ਮੈਂ ਨਹੀਂ ਕਰਨਾ, ਉਹ ਕਰੇਗਾ ਜਿਹਦੀ ਯਾਦ ਦੇ ਵਿੱਚ ਜੁੜ ਕੇ ਬਹਿਣਾ, ਮੇਰਾ ਰੱਬ ਕਰੇਗਾ। ਕਿਉਂ? ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ, ਖਿਨਮੈ ਥਾਪੋ ਥਾਪਦਾ ਤਿਸ ਵਿਨ ਨਹੀਂ ਕੋਈ। ਇੱਕ ਪਲ ਦੇ ਵਿੱਚ ਤਾਂ ਉਹ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਉਹ ਤਾਂ ਜਲ ਥਲ ਕਰ ਦਿੰਦਾ ਇੱਕ ਵਾਰ ਜੇ ਕਰਨ 'ਤੇ ਆ ਜਾਵੇ। ਦੇਖਿਆ ਨਾ ਕਰੋਨਾ ਆਇਆ, ਜਹਾਜ਼ਾਂ ਦੀਆਂ ਫਰਾਂ ਵਿੱਚ ਚਿੜੀਆਂ ਨੇ ਆਂਡੇ ਦੇ ਦਿੱਤੇ ਸੀ। ਟੋਰਾਂਟੋ ਧਰਤੀ 'ਤੇ ਏਅਰਪੋਰਟ 'ਤੇ ਦੇਖਿਆ, ਜਹਾਜ਼ ਇੱਦਾਂ ਖੜ੍ਹੇ ਸੀ ਜਿੱਦਾਂ ਬੱਸ ਸਟੈਂਡ 'ਤੇ ਬੱਸਾਂ ਖੜ੍ਹੀਆਂ ਹੁੰਦੀਆਂ, ਟੈਂਪੂ ਖੜ੍ਹੇ ਨੇ ਲਾਈਨਾਂ ਲੱਗ ਲੱਗ ਕੇ। ਇੱਕ ਕਰਨ 'ਤੇ ਜਾਵੇ ਅਤੇ ਧਰਤੀ ਖੜ੍ਹੀ ਕਰ ਦਿੰਦਾ, ਜਿੱਥੇ ਬੰਦਾ ਹੈ ਉੱਥੇ ਹੀ ਰਹਿ ਜਾਂਦਾ। ਰਾਜਾ ਕਹਿੰਦਾ, ਹੈਂ? ਆਖਣ ਲੱਗੇ, ਮੈਂ ਕੁਛ ਨਹੀਂ ਕਰਨਾ, ਮੇਰਾ ਰੱਬ ਕਰੇਗਾ। ਕਹਿੰਦੇ ਨੇ, ਭਗਤ ਨਾਮਦੇਵ ਉਸੇ ਵਕਤ ਉੱਥੇ ਖੜ੍ਹਿਆਂ ਖੜ੍ਹਿਆਂ ਉਸ ਮਾਲਕ ਦੀਆਂ ਚਰਨਾਂ ਦਾ ਧਿਆਨ ਧਰਿਆ। ਆਖਣ ਲੱਗਾ, ਰੱਬਾ, ਜੇ ਤੇਰੇ ਹੁੰਦਿਆਂ ਤੇਰੇ ਭਗਤਾਂ ਨੂੰ ਇਸ ਤਰ੍ਹਾਂ ਦੁਨੀਆਂ ਨੇ ਤੰਗ ਕਰਨਾ ਹੈ, ਤੇਰੇ ਭਗਤਾਂ ਦੀਆਂ ਕੁਟੀਆਂ ਢਾਉਣੀਆਂ ਨੇ, ਫਿਰ ਮੈਨੂੰ ਕੁਛ ਨਹੀਂ ਆਉਣਾ, ਤੇਰੇ ਨਾਮ ਨੂੰ ਲਾਜ ਲੱਗ ਜਾਣੀ, ਤੇਰਾ ਨਾਮ ਨਹੀਂ ਕਿਸੇ ਨੇ ਜਪਣਾ। ਕਹਿੰਦੇ ਨੇ, ਇਹ ਬੋਲ ਮਨ ਦੇ ਵਿੱਚ ਸੋਚੇ ਹੀ ਸੀ, ਉਸੇ ਵਕਤ ਰਾਜੇ ਦਾ ਮਹਿਲ ਡਿੱਗਣ ਲੱਗ ਪਿਆ ਸੀ। ਆਖੋ ਸਤਨਾਮ। ਉਸੇ ਵਕਤ ਰਾਜੇ ਦਾ ਮਹਿਲ ਹਿੱਲਣ ਲੱਗ ਗਿਆ ਸੀ। ਰਾਜਾ ਚਰਨਾਂ 'ਤੇ ਢਹਿ ਪਿਆ, ਆਖਣ ਲੱਗਾ, ਨਹੀਂ ਹੁਣ ਨਹੀਂ, ਹੁਣ ਤਾਂ ਸਮਾਂ ਲੰਘ ਗਿਆ, ਤੂੰ ਕਹਿੰਦਾ ਸੀ ਨਾ, ਹੁਣ ਉਹ ਆ ਗਿਆ ਹੈ, ਜਦੋਂ ਉਹ ਆ ਗਿਆ ਹੈ ਹੁਣ ਮੇਰਾ ਕੋਈ ਨਹੀਂ, ਹੁਣ ਉਹੀ ਕਰੇਗਾ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ। ਇਕੱਲਾ ਰਾਜੇ ਦਾ ਮਹਿਲ ਇੱਕ ਪਲ ਦੇ ਵਿੱਚ ਰਾਖ ਦੀ ਢੇਰੀ ਹੋ ਗਿਆ, ਅਤੇ ਭਗਤ ਨਾਮਦੇਵ ਦੀ ਕੁਟੀਆ ਭਗਵਾਨ ਨੇ ਆਪਣੇ ਹੱਥੀ ਬਣਾਈ। ਆਖੋ ਸਤਨਾਮ। ਬਾਣੀ 'ਚ ਲਿਖਿਆ ਹੈ, ਭਗਤ ਨਾਮਦੇਵ ਨੂੰ ਗੁਆਂਢਣ ਪੁੱਛਦੀ ਹੈ, ਆ ਜਿਹੜੀ ਕੁਟੀਆ ਬਣਾਈ ਮਿਸਤਰੀ ਕਿਹੜਾ ਲਿਆਂਦਾ ਸੀ, ਕੀ ਉਹਨੂੰ ਭਾੜਾ ਦਿੱਤਾ ਸੀ, ਬੜੀ ਸੋਹਣੀ ਕੁਟੀਆ ਬਣਾਈ ਹੈ। ਮਹਾਂਪੁਰਖ ਧਾਰਨਾ ਪੜ੍ਹਿਆ ਕਰਦੇ ਸਨ, ਨਾਮਦੇਵ ਦੀ ਬਣਾਤੀ ਛੱਪਰੀ ਧੰਨੇ ਦੀਆਂ ਗਊਆਂ 'ਚ। ਉਹ ਕਹਿੰਦਾ, ਮੈਂ ਉਹ ਰੱਬ ਇੱਕੋ ਹੀ ਪਹਾੜਾ ਲੈਂਦਾ ਹੈ। ਉਹ ਕਹਿੰਦਾ, ਕਿਹੜਾ? ਉਹ ਕਹਿੰਦਾ, ਉਹ ਪ੍ਰੇਮ ਦਾ ਪਹਾੜਾ ਲੈਂਦਾ ਹੈ। ਹਿਰਦੇ ਦੀਆਂ ਗਹਿਰਾਈਆਂ ਪ੍ਰੇਮ ਦੇ ਨਾਲ ਉਸ ਮਾਲਕ ਨੂੰ ਯਾਦ ਕਰੇ, ਉਹ ਸਭ ਦੀਆਂ ਕੁਟੀਆਂ ਬਣਾ ਦਿੰਦਾ ਹੈ। ਸੱਚਮੁੱਚ ਜਿਹੜਾ ਹਿਰਦਾ ਉਹਨੂੰ ਯਾਦ ਕਰੇਗਾ,

ਪਾਤਸ਼ਾਹ ਕਹਿੰਦੇ ਨੇ ਸਾਰੇ ਖੰਡਾਂ ਬ੍ਰਹਿਮੰਡਾਂ ਪਾਤਾਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਹੀ ਪਰਮਾਤਮਾ ਵਿਆਪਕ ਹੈ। ਜਿਸ ਆਪ ਬੁਝਾਏ ਸੋ ਬੁੱਝ ਸੀ, ਜਿਹਦੇ ਉੱਤੇ ਆਪਣਾ ਮੇਰਾ ਭਰਿਆ ਹੱਥ ਰੱਖ ਦਿੰਦਾ ਨਾ ਸਿਰ 'ਤੇ, ਉਹਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ। ਜਲੇ ਹਰੀ ਥੱਲੇ ਹਰੀ, ਹਰ ਵਕਤ ਹਰ ਥਾਂ 'ਤੇ ਉਹ ਪਰਮਾਤਮਾ ਹੈ। ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤੋਂ ਨਾ ਜਾਏ। ਔਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਹਦੀ ਇਹ ਅਵਸਥਾ ਬਣ ਜਾਂਦੀ ਹੈ ਨਾ, ਸਭੇ ਘਟ ਰਾਮ ਬੋਲੇ, ਨਿਰਮਲ ਜਨ ਸੋਈ, ਉਹ ਹਿਰਦਾ ਨਿਰਮਲ ਹੋ ਜਾਂਦਾ। ਇਹ ਸੀ ਅੱਜ ਦੇ ਹੁਕਮਨਾਮੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਮਾਲਕ ਨੇ ਡਿਊਟੀ ਲਾਈ ਹੈ ਕਿਹੜੀ, ਸਾਰਿਆਂ ਲਈ ਦੁਆਵਾਂ ਮੰਗਣ ਦੀ, ਸਾਰਿਆਂ ਲਈ ਅਰਦਾਸਾਂ ਕਰਨ ਦੀ। ਇਹ ਗੁਰਦੀਪ ਸਿੰਘ ਹਰ ਰੋਜ਼ ਸਾਰਿਆਂ ਲਈ ਦੁਆਵਾਂ ਮੰਗਿਆ ਕਰ, ਸਾਰਿਆਂ ਦੇ ਪਰਿਵਾਰਾਂ ਲਈ ਦੁਆਵਾਂ ਮੰਗਿਆ, ਸਾਰਿਆਂ ਦਾ ਭਲਾ ਮੰਗਿਆ ਕਰ, ਤੇਰਾ ਪਹਿਲਾਂ ਹੋ ਜਾਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਕੀ ਵਾਰਤ ਕੀਰਤਨ ਸਰਵਣ ਕਰੀਏ ਜੀ। ਠੀਕ 9 ਵਜੇ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰ ਦੀਵਾਨ ਸਜਣਗੇ, ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਮਥੋੜੇ

ਸਤਿਗੁਰ ਮਿੱਟੋ ਮਾਰਿਆ, ਜਿਤ ਮਿਲਿਆ ਖਸਮ ਸਮਾ ਲਿਆ, ਜਿਨ ਕਰ ਉਪਦੇਸ਼ ਗਿਆਨ ਜਿੰਦਿਆ, ਨੇਤਰੇ ਜਗਤ ਨਿਹਾਲਿਆ, ਖਸਮ ਚੋ ਦੂਜੇ ਲਗੈ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ।

ਸੀ ਸੋ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਵਾਹ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ।

ਆਪੇ ਹੀ ਕਰਨਾ ਜੋ ਕਲਾ ਪਹਿਨੇ ਧਾਰਿਆ ਦੇਖੇ ਕਿਤੇ ਆਪਣਾ ਤਾਂ ਕੱਚੀ ਪੱਕੀ ਧਾਰਿਆ ਜੋ ਹੈ ਸੋ ਚੱਲਦੀ ਸਾਂ ਕੋਈ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ।

ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੋ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਤਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ।

ਦੇ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਅੰਮ੍ਰਿਤ ਵੇਲੇ ਦੀਆਂ ਪਾਵਨ ਬਾਣੀਆਂ ਦੇ ਨਿਤਨੇਮ ਦੇ ਜਾਪ, ਵਾਹਿਗੁਰੂ ਸਿਮਰਨ ਜਾਪ, ਆਏ ਹੁਕਮਨਾਮੇ ਦੀ ਵਿਚਾਰ, ਅਖੰਡ ਕੀਰਤਨੀ ਜਥੇ ਵੱਲੋਂ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਨ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ, ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ, ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਦਾ ਰਹੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਸਤਿਗੁਰੂ ਜੀ ਆਪ ਆਪਣੇ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਕੋਸ਼ਿਸ਼ ਕਰਨੀਆਂ, ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ, ਸਤਿਗੁਰੂ ਜੀ ਜੋ ਆਪ ਜੀ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਕਿਰਪਾ ਕਰਕੇ ਸਤਿਗੁਰੂ ਜੀ ਉਹ ਵਿਘਨਾਂ ਦਾ ਨਾਸ ਕਰੋ, ਲੰਗਰ ਹਾਲ ਸੰਗਤ ਵਾਸਤੇ ਖੋਲ੍ਹਣ ਦੀ ਆਗਿਆ ਬਖਸ਼ਿਸ਼ ਕਰੋ, ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਜਨ ਨਾਨਕ ਹਰਿ ਕਾ ਦਾਸ ਹੈ ਸਤਿਗੁਰ ਕੀ ਗੁਰ ਬੋਲੇ ਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ

ਧੂੜੀ ਵਿੱਚ ਲੰਦੜੀ ਸੁਖਾ ਨਾਨਕ ਤੈਸੈ ਨਾਰੀ ਗੁਰ ਕੀ ਸ਼ਬਦ ਅਰਾਧੀ ਹੈ ਨਾਮ ਰੰਗ ਬਹਿਰਾ ਜੀਤੇ ਪੰਚ ਬਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿਰਣੇ ਦਰ ਕਿਤੜੇ ਬਾਮਣ ਬਿਰਸਾ ਗਏ ਜਨਮ ਜਨਕੀ ਤੂੰ ਸੁ ਵਿਸਰੀ ਸੂਰ ਸੂਰ ਪੀਜੀ ਹੈ ਕਬੂ ਨਾ ਭੀ ਕਾਹੋ ਨਾਨਕ ਰਾਮ ਨਾਮ ਗੁਣ ਗਾਈਐ ਦਰਗੈ ਨਿਰਮਨ ਸੂਈ ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰਈ ਅੰਦਰ ਨਾਮ ਨਿਦਾਨ ਸਦਾ ਗੁਣ ਸਾਰਾਈ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਾਈ ਲੱਗਾ ਰੰਗ ਪਾਰ ਕੋ ਨਾ ਉਤਾਰਾਈ ਗੁਰਮੁਖਾਰ ਗੁਣ ਗਾਏ ਸਹਿ ਸੁਖ ਸਾਰਾਈ ਨਾਨਕ ਨਾਮ ਨਿਦਾਨ ਹਿਰਦੇ ਉਰਖਾਰਾਈ ਕਰੇ ਚੰਗਾ ਮਾਨ ਦੂਈ ਗਣਤ ਲਾਹੀ ਆਪਣੀ ਨਦਰ ਨਿਖਾਰ ਆਪੇ ਲੈ ਹੂ ਲਾਏ ਜਨ ਦੇਹੁ ਮਤੀ ਉਪਦੇਸ਼ ਵਿੱਚ ਹੂੰ ਪਰਮ ਜਾਏ ਜੋ ਤਰ ਲਿਖਿਆ ਲੇਖ ਸੂਈ ਸਭ ਕੁਮਾਏ ਸਭ ਤਿਸਦੈ ਵਾਸ ਦੂਜੀ ਨਾਹੀਂ ਜਾਏ ਨਾਨਕ ਸੁਖੀ ਅਨੰਦ ਪਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਰਾਧਣਾ ਕਾਰਜਿਆ ਵੈ ਰਸ ਪਾਪੀ ਕਰਮ ਕਮਾਮ ਦੀ ਕਰਦੇ ਹਾਏ ਹਾਏ ਨਾਨਕ ਜੋ ਮਸਨ ਮਦਾਣੀਆ ਤੂੰ ਮਸੇ ਧਰਮ ਰਾਏ ਨਾਮ ਧਿਆਨ ਸਾਧਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੀ ਚਬਹੇ ਕੀ ਤੂੰ ਭਵਨ ਪਨੀਤ ਖੁਬੜੀ ਕੁਤਾਏ ਮਿੱਠੀ ਗਰਨਕ ਮੰਤਰੀ ਆ ਨਾਨਕ ਸੇ ਉਬਰੇ ਜਿੰਨਾ ਭਾਗ ਮਸਾਹੇ ਸੁਤੜੇ ਸੁਖੀ ਸਵਨ ਜੋ ਰਤੇ ਸਹਿ ਆਪਣਾ ਪ੍ਰੇਮ ਸੁਹਾ ਧਣੀ ਸੁਠੀ ਪੈਰ ਲਵਾਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੀ ਨਾਨਕ ਸੀ ਜਗਨ ਜਿਰਸਨਾ ਨਾਮ ਉਚਾਰਣੀ ਮ੍ਰਿਗਤ ਸੁਨਾ ਭੇਖ ਪੁੱਲਣੇ ਬੁੱਠੇ ਨਗਰ ਕੰਧਰਬ ਜਿੰਨੀ ਸੱਚ ਰਾਧਿਆ ਨਾਨਕ ਮਨ ਤਨ ਭਾਵ

ਰਾਜਨ ਭੁੱਖਾਂ ਸਭ ਗਵਾਈਆ, ਧਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਆ ਇਹ ਵਡਿਆਈਆ, ਕਹਾ ਨਾਨਕ ਸੁਣੋ ਸੰਤੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ

ਕਿਹੋ ਆਨੰਦ ਹੈ। ਆ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦਿਸ।

ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ ਜਨ ਠਗੌਲੀ ਪਾਈਆ, ਕੁਰਬਾਨ ਕੀਤਾ ਤੇ ਸਾਹਿਬ ਟੋਹ ਜਨ ਮੋਹ ਮਿੱਠਾ ਲਾਇਆ, ਕਹਾ ਨਾਨਕ ਮਨ ਚੰਚਲ ਚਤੁਰਾਈ ਕਿਨਾ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ, ਕਿਉ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ, ਜੇ ਤੇ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਹਿਣਾ ਤੇਰਾ ਆਪਣਾ ਆਪ ਤੂੰ ਜਾਣਹੇ ਜੀ।

ਜੋ ਤੂੰ ਚਲਾਹੇ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚੱਲੇ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨੂੰ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਿਤ ਹੋਏ ਸੀ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ, ਸਹਿਤ ਸਿਓ ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾ।

ਵੇਦਾ ਮੈਂ ਨਾਮ ਉੱਤਮ ਸੋ ਸੁਨਹੇ ਨਾਹੀ ਫਿਰ ਇਹ ਜਿਉਂ ਬੇਤਾਲਿਆ ਕਾਹਾ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਨੀ।

ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀ ਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾ

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ

ਆਪ ਵੇਖੈ ਗੁਰਮੁਖ ਸਾਹਿਬ ਬੁਝਾਈ ਤੋੜੀ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੀ ਸੋ ਹੋਵੈ ਏਕ ਸਿਓ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ

ਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੀ ਹੋ ਸਾਚਾ ਸੁਣਨਾ ਨੂੰ ਪਠਾਈ ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣਹੁ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿ ਵੈ ਧਾਇ। ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਕਾ 'ਤੇ ਅੰਤਰ

ਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਏ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੀ ਓਰ, ਸੱਚੇ ਪਿਤਾ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਸੇਵਕ ਪਰਿਵਾਰ ਸਰਦਾਰ ਮਲਕੀਤ ਸਿੰਘ ਜੀ ਹੋਠੀ, ਮਾਤਾ ਸੁਦਰਸ਼ਨ ਕੌਰ ਜੀ, ਜਿਨ੍ਹਾਂ ਦਾ ਸਮੂਹ ਪਰਿਵਾਰ, ਭਾਈ ਨਰਿੰਦਰਪਾਲ ਸਿੰਘ, ਬੀਬੀ ਗੁਰਪ੍ਰੀਤ ਕੌਰ, ਬੇਟਾ ਇਆਨ ਹੋਠੀ, ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਚੜ੍ਹਦੀ ਕਲਾ ਔਰ ਸੁੱਖ ਸ਼ਾਂਤੀ ਵਾਸਤੇ ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨ ਭੋਗ ਪਾਏ ਹਨ ਪਾਤਸ਼ਾਹ ਜੀਓ। ਪਰਸੋਂ ਰੋਜ਼ ਤੋਂ ਪਾਠੀ ਸਿੰਘਾਂ ਤੋਂ ਬਾਣੀ ਪੜ੍ਹਦਿਆਂ ਸਮੂਹ ਪਰਿਵਾਰ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ। ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕਰਦੇ ਹਨ। ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਕੱਜਣੇ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਸਮੂਹ ਪਰਿਵਾਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਔਰ ਗੁਰੂ ਕੇ ਲੰਗਰ ਹਾਜ਼ਰ ਹਨ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ ਔਰ ਲੰਗਰ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ, ਕਿਰਪਾ ਕਰੋ ਮਹਾਰਾਜ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਕੀਰਤਨ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੈ ਚਲਾਇਓ।

ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ, ਸੁਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ।

ਮੂਕ ਉਚਰਹਿ ਸ਼ਸਤਰ ਖਟ ਪਿੰਗ ਕਰਮ ਚੜ ਜਾਏ ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਮ ਸਕੈ ਮਹਿਮਾ ਜੋ ਤਿਹਾਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਨਾ ਸਕਾਂ ਮਹਿਮਾ ਤਿਹਾਰੀ ਚਵਰ ਸ਼ਤਰ ਤਖਤ ਦੀ ਮਾਲਕ ਗੁਰ ਤਖਤ ਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਸਜੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਦਾ ਲਾਹਾ ਖੱਟ ਰਹੀ ਸਤਸੰਗੀ ਜਨੋ ਆਓ ਬੜੀ ਅਦਭੁਤ ਸਤਿਕਾਰ ਦੇ ਨਾਲ ਸਤਿਗੁਰ ਜੀ ਨੂੰ ਸੀਸ ਝੁਕਾ ਕੇ ਗੁਰੂ ਫਤਿਹ ਦੁਆਰਾ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਬਚਨ ਨੇ ਵਡਭਾਗੀ ਸੰਗਤ ਪਾਵੈ ਭਾਗਹੀਣ ਰਮ ਚੋਟਾਂ ਖਾਵੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਗੁਰੂ ਦੀ ਸੰਗਤ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ, ਜਿਸ ਦੁਆਰਾ ਆਪ ਜੀ ਨੇ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਭਰਦਿਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਬੜੀ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਪਿਛਲੇ ਸ਼ੁੱਕਰਵਾਰ ਤੋਂ ਕੋਠੀ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਨਿਰਵਿਘਨਤਾ ਸਹਿਤ ਭੋਗ ਪਏ। ਭੋਗ ਉਪਰੰਤ ਜੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ, ਧਨਾਸਰੀ ਰਾਗ ਦੇ ਵਿੱਚ ਭਗਤ ਕਬੀਰ ਜੀ ਨੇ ਕਿ ਸਾਡੇ ਸਾਰਿਆਂ 'ਤੇ ਦਇਆ ਕਰਦਿਆਂ ਰਹਿਮਤ ਕਰਦਿਆਂ ਉਪਦੇਸ਼ ਦਿੱਤਾ ਹੈ, ਪਰਮਾਤਮਾ ਦਾ ਨਾਮ ਸਤ ਸੰਗਤ ਜੀ ਕਿਵੇਂ ਸਾਡੇ ਹਿਰਦੇ ਵਿੱਚ ਵੱਸ ਸਕਦਾ ਹੈ। ਹਰ ਇੱਕ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਚਾਹੁੰਦਾ ਹੈ ਕਿ ਮੇਰੀ ਸੁਰਤ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੁੜ ਜਾਵੇ, ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਵੱਸ ਜਾਵੇ। ਸਾਖੀਕਾਰ ਲਿਖਦੇ ਨੇ ਭਗਤ ਕਬੀਰ ਜੀ ਦੇ ਕੋਲ ਕੁਝ ਪਿਆਰ ਵਾਲੇ ਹਿਰਦੇ ਆਏ ਨੇ ਅਤੇ ਬੜੇ ਪਿਆਰ ਸਤਿਕਾਰ ਦੇ ਨਾਲ ਭਗਤ ਕਬੀਰ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਭਗਤ ਜੀ ਕਈ ਯਤਨ ਅਸੀਂ ਕਰਕੇ ਦੇਖ ਲਏ ਨੇ, ਮਨ ਟਿਕਦਾ ਨਹੀਂ, ਮਨ ਜੁੜਦਾ ਨਹੀਂ, ਆਪ ਜੀ ਕਿਰਪਾ ਕਰਕੇ ਐਸੀ ਕੋਈ ਜੁਗਤ ਦੱਸੋ ਜਿਸ ਜੁਗਤੀ ਦੇ ਨਾਲ ਮਨ ਟਿਕ ਜਾਵੇ, ਮਨ ਜੁੜ ਜਾਵੇ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵੱਸ ਜਾਵੇ। ਉਸ ਵੇਲੇ ਭਗਤ ਕਬੀਰ ਜੀ ਨੇ ਸਤਿ ਸੰਗਤ ਜੀ
ਇਹ ਸ਼ਬਦ ਉਪਦੇਸ਼ ਰੂਪ ਵਿੱਚ ਉਚਾਰਨ ਕੀਤਾ ਹੈ। ਅਤੇ ਨਾਲ ਇਹ ਵੀ ਸਮਝ ਆਇਆ ਹੈ, ਪਰਮਾਤਮਾ ਦਾ ਨਾਮ ਜਪਣਾ, ਭਗਤੀ ਕਰਨੀ ਇੱਕ ਇਹ ਵੱਖਰਾ ਵਿਸ਼ਾ ਹੈ। ਜੇ ਕੋਈ ਆਖੇ ਕਿ ਉਹਦਾ ਮੈਂ ਅੰਤ ਪਾ ਲਵਾਂਗਾ, ਉਹਦਾ ਅੰਤ ਕਦੇ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਕਿਵੇਂ ਵਸੇਗਾ? ਰਹਾਉ ਵਾਲੀ ਪੰਗਤੀ ਵਿੱਚ ਭਗਤ ਜੀ ਕਹਿੰਦੇ ਨੇ, ਸੰਤ ਸੰਗਤ ਆਰਾਮ ਹਿਰਦੈ ਵਸਾਈ। ਪਿਆਰਿਆ, ਜੇ ਤੂੰ ਚਾਹੁੰਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ, ਮੇਰਾ ਮਨ ਟਿਕਾਊ ਵਿੱਚ ਆ ਜਾਵੇ, ਮੇਰਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਵੇ, ਮੇਰੀ ਸਾਂਝ ਪਰਮੇਸ਼ਰ ਦੇ ਨਾਲ ਬਣ ਜਾਵੇ, ਜਿਹੜਾ ਆਨੰਦ ਇਸ ਜੀਵਨ ਦੇ ਵਿੱਚ ਮੈਂ ਲੈਣ ਵਾਸਤੇ ਆਇਆ, ਮੈਨੂੰ ਉਹ ਅਸਲੀ ਆਨੰਦ ਪ੍ਰਾਪਤ ਹੋ ਜਾਵੇ। ਇੱਕੋ ਹੀ ਤਰੀਕਾ ਹੈ, ਸੰਤ ਸੰਗਤ ਆਰਾਮ ਹਿਰਦੈ ਵਸਾਈ। ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ, ਜਿੱਥੇ ਸੰਗਤ ਜੀ ਆਪ ਜੀ ਬੈਠੇ ਹੋ ਨਾ, ਇਸ ਤੋਂ ਵੱਡਾ ਕੋਈ ਅਸਥਾਨ ਨਹੀਂ ਅਤੇ ਨਾ ਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇਸ ਸੰਗਤ ਤੋਂ ਬਗੈਰ ਤੁਹਾਡੀ ਜੀਵਨ ਦੀ ਜੋ ਮੰਜ਼ਿਲ ਹੈ, ਪ੍ਰਾਪਤੀ ਹੈ, ਉਹ ਤੁਹਾਨੂੰ ਹੋਣੀ ਹੈ। ਰੋਜ਼ ਆਪਾਂ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਨੁੱਖ ਦੇਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੇ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਦੀ ਸੰਗਤ ਵਿੱਚ ਆ ਪਿਆਰਿਆ, ਇਹ ਜਿਹੜਾ ਜੀਵਨ ਹੈ, ਇਹ ਜਿਹੜੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੈਨੂੰ ਪ੍ਰਾਪਤ ਹੋਇਆ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੈਨੂੰ ਹੋਰ ਕਰਮ ਕਰਨ ਦੀ ਲੋੜ ਨਹੀਂ। ਗੁਰੂ ਦੇ ਸਿਧਾਂਤ ਤੋਂ, ਗੁਰਮਤਿ ਤੋਂ ਲਾਂਭੇ ਜਾ ਕੇ ਜੇ ਤੂੰ ਹੋਰ ਕਰਮ ਕਰੇਗਾ ਨਾ, ਵੀ ਸ਼ਾਇਦ ਗੁਰੂ ਤੋਂ ਦੂਰ ਹੋ ਕੇ, ਗੁਰੂ ਤੋਂ ਲਾਂਭੇ ਹੋ ਕੇ, ਗੁਰੂ ਦੇ ਸਿਧਾਂਤ ਤੋਂ ਲਾਂਭੇ ਹੋ ਕੇ ਮੈਂ ਇਸ ਜੀਵਨ ਦੀ ਜੋ ਪ੍ਰਾਪਤੀ ਪਰਮਾਤਮਾ ਹੈ ਉਹਦੇ ਨਾਲ ਮਿਲ ਜਾਵਾਂਗਾ, ਉਹਦੇ ਨਾਲ ਜੁੜ ਜਾਵਾਂਗਾ। ਸਤਿਗੁਰੂ ਜੀ ਕਹਿੰਦੇ ਇਹ ਕਦਾਚਿਤ ਨਹੀਂ ਹੋ ਸਕਦਾ, ਇਹ ਤੇਰਾ ਭੁਲੇਖਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਲਿਖ ਕੇ ਦਿੱਤਾ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ। ਇੱਥੇ ਕਾਜ ਦਾ ਅਰਥ ਕਰਮ ਹੈ। ਜਿਵੇਂ ਅਸੀਂ ਗੁਰਸਿੱਖੀ ਨੂੰ, ਗੁਰੂ ਦੇ ਸਿਧਾਂਤ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰੀਏ, ਕਿਸੇ ਹੋਰ ਨੂੰ ਮੰਨੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਮਨੁੱਖ ਜਿਵੇਂ ਇੱਧਰ ਉੱਧਰ ਭਟਕਦਾ ਹੈ ਵੀ ਸ਼ਾਇਦ ਇੱਧਰ ਉੱਧਰ ਜਾ ਕੇ ਛੇਤੀ ਨਾਲ ਮੇਰੇ ਜੀਵਨ ਦਾ ਜਿਹੜਾ ਕਾਰਜ ਹੈ ਪਰਮਾਤਮਾ ਦੀ ਪ੍ਰਾਪਤੀ, ਉਹ ਮੈਨੂੰ ਛੇਤੀ ਹੋ ਜਾਵੇ, ਸਫਲਤਾ ਛੇਤੀ ਪ੍ਰਾਪਤ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਨਹੀਂ, ਜੇ ਤੂੰ ਚਾਹੁੰਦਾ ਹੈ ਤਾਂ ਫਿਰ ਗੁਰੂ ਦੀ ਸੰਗਤ ਕਰਿਆ ਕਰ, ਨਾਲ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ, ਇਹਨਾਂ ਦੋਨਾਂ ਹੀ ਕਰਮਾਂ ਕਰਕੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਸੰਗਤ ਕਰਕੇ, ਭਜਨ ਕਰਕੇ ਤੂੰ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਇਹੀ ਸਿਧਾਂਤ, ਇਹੀ ਗੱਲ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਸੰਤ ਸੰਗਤ ਆਰਾਮ ਹਿਰਦੈ ਵਸਾਈ ਰਹਾਉ। ਇਸ ਸ਼ਬਦ ਦੀ ਰਹਾਉ ਵਾਲੀ ਪੰਗਤੀ ਹੈ। ਰਹਾਉ ਵਾਲੀ ਪੰਗਤੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਸਤਸੰਗ। ਸ਼ਬਦ ਦਾ ਸਾਰਾ ਜਿਹੜਾ ਸਿਧਾਂਤ ਹੈ ਨਾ, ਉਹ ਰਹਾਉ ਵਾਲੀ ਬੰਦ ਦੇ ਵਿੱਚ ਦਰਸਾਇਆ ਗਿਆ ਹੁੰਦਾ।
ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ, ਜੇ ਤੂੰ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦਾ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦਾ ਹੈ, ਤਾਂ ਫਿਰ ਗੁਰੂ ਦੀ ਸੰਗਤ ਕਰਿਆ ਕਰ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ। ਅਤੇ ਸੰਗਤ ਕਰ ਕੀ ਕਰਨਾ?

ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਅਤੇ ਭਗਤ ਕਬੀਰ ਜੀ ਵੀ ਕਹਿੰਦੇ ਆ ਸੰਤ ਸੰਗਤ ਰਾਮ ਹਿਰਦੈ ਵਸਾਈ। ਗੁਰੂ ਦੀ ਸੰਗਤ ਕਰਕੇ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਵਸ ਸਕਦਾ ਹੈ, ਵਸ ਜਾਵੇਗਾ। ਜਦੋਂ ਗੁਰੂ ਦੀ ਸੰਗਤ ਵਿੱਚ ਆਵੇਗਾ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰੇਗਾ, ਅਤੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਵੇਗਾ, ਤੂੰ ਹਿਰਦੇ ਕਰਕੇ ਸੁਰਤ ਕਰਕੇ ਪਰਮਾਤਮਾ ਦੇ ਨੇੜੇ ਹੋ ਜਾਵੇਗਾ। ਉਦਾਹਰਣ ਦਿੰਦੇ ਨੇ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਧਨਾਸਰੀ ਰਾਗ ਹੈ ਸਤਸੰਗਤ ਜੀ, ਧਨਾਸਰੀ ਰਾਗ ਦਾ ਨਾਮ ਹੈ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਬਾਣੀ ਲਿਖਵਾਈ ਨਾ, ਤਾਂ ਵੇਖੋ ਨਾਲ ਜ਼ਿਕਰ ਕੀਤਾ ਹੈ ਕਿ ਬਾਣੀ ਭਗਤ ਕਬੀਰ ਜੀ ਕੀ। ਇਹ ਜਿਹੜੀ ਬਾਣੀ ਹੈ ਭਗਤ ਕਬੀਰ ਜੀ ਦੀ ਹੈ, ਉਹਨਾਂ ਵੱਲੋਂ ਉਚਾਰਨ ਕੀਤੀ ਗਈ ਹੈ, ਅਤੇ ਇਸ ਸ਼ਬਦ ਦੀ ਆਰੰਭਤਾ ਕਰਦਿਆਂ ਭਗਤ ਜੀ ਨੇ ਉਸ ਪਰਮੇਸ਼ਰ ਦਾ ਮੰਗਲਾਚਰਨ ਕੀਤਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਮਾਤਮਾ ਇੱਕ ਹੈ ਅਤੇ ਅਦਵੈਤ ਸਰੂਪ ਹੈ। ਸਤਸੰਗਤ ਜੀ, ਅਦਵੈਤ ਅਤੇ ਦਵੈਤ ਇਹ ਦੋ ਸ਼ਬਦ ਨੇ। ਅਦਵੈਤ ਹੁੰਦਾ ਜਿਹੜਾ ਈਰਖਾ ਤੋਂ ਰਹਿਤ ਹੈ, ਜਿਹਦੇ ਬਾਬਤ ਆਪਾਂ ਇਹ ਪੜ੍ਹਦੇ ਹਾਂ ਨਿਰਵੈਰ। ਅਦਵੈਤ ਦਾ ਅਰਥ ਜੇ ਸਮਝਣਾ ਹੋਵੇ ਨਾ, ਤਾਂ ਸੌਖਾ ਜਿਹਾ ਅਰਥ ਗੁਰਬਾਣੀ ਦੇ ਵਿੱਚੋਂ ਆਪਾਂ ਮਿਲ ਜਾਂਦਾ ਹੈ ਨਿਰਵੈਰ। ਅਤੇ ਜਿਹੜਾ ਦਵੈਤ ਸ਼ਬਦ ਹੈ, ਅਦਵੈਤ ਅਤੇ ਦਵੈਤ, ਦਵੈਤ ਹੁੰਦੀ ਹੈ ਕਿਸੇ ਦੇ ਨਾਲ ਈਰਖਾ ਕਰਨੀ, ਅਦਵੈਤ ਹੁੰਦਾ ਈਰਖਾ ਤੋਂ ਰਹਿਤ ਹੋਣਾ। ਅਦਵੈਤ ਕੌਣ ਹੈ? ਇੱਕ ਉਹ ਅਕਾਲ ਪੁਰਖ ਪਰਮੇਸ਼ਰ, ਓਅੰਕਾਰ ਦਾ ਅਰਥ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ, ਜੋ ਸਾਰਿਆਂ ਦਾ ਪ੍ਰਕਾਸ਼ਕ। ਇਕੱਲਾ ਇਹ ਬੰਦੇ ਨੂੰ ਹੀ ਨਹੀਂ ਪਰਮਾਤਮਾ ਨੇ ਬਣਾਇਆ, 84 ਲੱਖ ਜਿਹੜੀ ਜੂਨ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਹੈ, ਅਤੇ ਉਹ ਅਦਵੈਤ ਹੈ। ਉਹ ਕਿਸੇ ਦੇ ਨਾਲ ਵੀ ਦਵੈਤ ਨਹੀਂ ਕਰਦਾ, ਈਰਖਾ ਨਹੀਂ ਕਰਦਾ, ਭਾਵੇਂ ਕੋਈ ਉਹਨੂੰ ਚੇਤੀ ਕਰਦਾ ਹੈ ਭਾਵੇਂ ਨਹੀਂ ਕਰਦਾ, ਭਾਵੇਂ ਕੋਈ ਉਹਨੂੰ ਮੰਦਾ ਬੋਲਦਾ ਹੈ ਭਾਵੇਂ ਕੋਈ ਚੰਗਾ ਬੋਲਦਾ ਹੈ। ਸਤਸੰਗਤ ਜੀ, ਪਰਮੇਸ਼ਰ ਸਾਰਿਆਂ ਨੂੰ ਰਿਜਕ ਦਿੰਦਾ ਹੈ। ਮਨੁੱਖ ਜਿਹੜਾ ਹੈ ਨਾ, ਇਹਦਾ ਸੁਭਾਅ ਉਲਟ ਹੈ। ਸਾਡੇ ਨਾਲ ਕਿ ਜੇ ਕੋਈ ਚੰਗਾ ਹੈ ਤਾਂ ਆਪਾਂ ਉਹਦੇ ਨਾਲ ਚੰਗੇ ਹਾਂ, ਜੇ ਕੋਈ ਸਾਡੇ ਨਾਲ ਥੋੜ੍ਹਾ ਜਿਹਾ ਵਿਗੜ ਜਾਵੇ ਨਾ, ਕੋਈ ਸਾਨੂੰ ਤੱਤਾ ਬੋਲ ਦੇਵੇ, ਤਾਂ ਆਪਾਂ ਉਹਦੇ ਨਾਲ ਦਵੈਤ ਕਰਨ ਲੱਗ ਪਏ ਨੇ, ਈਰਖਾ ਕਰਨ ਲੱਗ ਪਏ ਨੇ, ਉਹਦੇ ਉਲਟ ਚੱਲਦੇ ਹਾਂ। ਈਰਖਾ ਕਰਕੇ ਆਪਾਂ ਉਹਦਾ ਨੁਕਸਾਨ ਵੀ ਕਰਨ ਦਾ ਯਤਨ ਕਰਦੇ ਹਾਂ। ਪਰ ਇੱਕ ਓਅੰਕਾਰ, ਇੱਕ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਉਹ ਅਦਵੈਤ ਹੈ, ਉਹਦੇ ਅੰਦਰ ਅਦਵੈਤ ਨਹੀਂ। ਗੁਰਬਾਣੀ ਵਿੱਚ ਇੱਕ ਤਾਂ ਅਰਥ ਮੈਂ ਤੁਹਾਨੂੰ ਨਿਰਵੈਰ ਦਾ ਜਿਹੜਾ ਸਮਝਾਇਆ, ਦੂਸਰਾ

ਬੁਰਾ ਕਿਉਂ ਹੋਈ। ਗੁਰੂ ਅਦਵੈਤ ਕਿਵੇਂ ਹੈ? ਸਤਿਗੁਰੂ ਜੀ ਸਾਰਿਆਂ ਦਾ ਭਲਾ ਮਨਾਉਂਦੇ ਨੇ। ਆਪਾਂ ਇਸੇ ਹੀ ਪਿਛਲੇ ਹਫ਼ਤੇ ਦੇ ਵਿੱਚ, ਪਿਛਲੀ ਸ਼ੁੱਕਰਵਾਰ ਜੋ ਮੈਂ ਗੱਲ ਕਰ ਰਿਹਾ, ਆ ਸ਼ੁੱਕਰਵਾਰ ਲੰਘ ਕੇ ਗਿਆ, ਜਿਹੜਾ ਮੀਰੀ ਪੀਰੀ ਦਿਵਸ ਮਨਾਇਆ ਹੈ। ਗੁਰੂ ਅਦਵੈਤ ਕਿਵੇਂ ਹੈ? ਪਰਮਾਤਮਾ ਅਦਵੈਤ ਕਿਵੇਂ ਹੈ? ਵੇਖੋ, ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਅਤੇ ਉਹਨਾਂ ਨੂੰ ਸ਼ਹੀਦ ਕਰਨ ਦੇ ਜਿਹੜੇ ਤਰੀਕੇ ਨੇ, ਜਦੋਂ ਅਸੀਂ ਸੁਣਦੇ ਹਾਂ ਤਾਂ ਸਾਡਾ ਅੰਦਰ ਕੰਬ ਜਾਂਦਾ ਹੈ, ਅਸੀਂ ਅੰਦਰੋਂ ਹਿੱਲ ਜਾਂਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਥੇ ਵਸ ਨਹੀਂ, ਫਿਰ ਉਹਨਾਂ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਉਹਨਾਂ ਦੇ ਸਰੀਰ ਨੂੰ ਇਵੇਂ ਉਬਾਲਿਆ ਗਿਆ ਜਿਵੇਂ ਅਸੀਂ ਪਾਣੀ ਵਿੱਚ ਆਲੂ ਉਬਾਲਦੇ ਹਾਂ। ਜਦੋਂ ਆਲੂ ਨੂੰ ਬਹੁਤਾ ਸਮਾਂ ਤੁਸੀਂ ਪਾਣੀ ਵਿੱਚ ਉਬਾਲੋਗੇ ਨਾ, ਇਹਦੀ ਉੱਪਰਲੀ ਜਿਹੜੀ ਛਿੱਲੜ ਹੈ, ਛਿਲਕਾ ਜਿਹੜਾ ਹੈ, ਉਹ ਵੱਖਰਾ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੇਗ ਦੇ ਵਿੱਚ ਬਿਠਾ ਕੇ ਉਬਾਲਿਆ ਗਿਆ ਉਹਨਾਂ ਦੇ ਸਰੀਰ ਨੂੰ, ਅਤੇ ਉੱਪਰਲੀ ਜਿਹੜੀ ਚਮੜੀ ਸੀ ਨਾ ਸਾਧ ਸੰਗਤ ਜੀ, ਉਹ ਵੱਖਰੀ ਹੋ ਗਈ। ਸਰੀਰ ਨੇ ਸਾਧ ਸੰਗਤ ਜੀ, ਜਿਹੜਾ ਪਾਣੀ ਦਾ ਪ੍ਰਭਾਵ ਹੈ ਉਹ ਕਬੂਲਣਾ ਹੈ। ਸਾਡੇ ਸਰੀਰ 'ਤੇ ਜੇ ਕਿਤੇ ਗਰਮ ਪਾਣੀ ਪੈ ਜਾਵੇ ਨਾ, ਇੱਕ ਥੋੜ੍ਹਾ ਜਿਹਾ ਉੱਥੇ ਛਾਲਾ ਬਣ ਜਾਂਦਾ ਹੈ, ਉੱਪਰਲੀ ਜਿਹੜੀ ਸਾਡੀ ਤਵਚਾ ਹੈ ਉਹ ਉੱਪਰ ਨੂੰ ਉੱਠ ਜਾਂਦੀ ਹੈ। ਅਤੇ ਜੇ ਸਾਰਾ ਹੀ ਸਰੀਰ ਉਬਲਦੇ ਪਾਣੀ ਵਿੱਚ ਪਾਇਆ ਜਾਵੇ, ਕਿਸੇ ਨੂੰ ਉਬਲਦੇ ਪਾਣੀ ਵਿੱਚ ਬਿਠਾਇਆ ਜਾਵੇ ਤਾਂ ਉਹਦੇ ਸਰੀਰ ਦੀ ਕੀ ਹਾਲਤ ਹੋਵੇਗੀ, ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਬਲਦੇ ਪਾਣੀ ਵਿੱਚ ਦੇਗ ਦੇ ਵਿੱਚ ਬਿਠਾ ਕੇ ਉਹਨਾਂ ਦੇ ਸਰੀਰ ਨੂੰ ਉਬਾਲਿਆ ਗਿਆ ਹੈ, ਸਰੀਰ ਦੀ ਚਮੜੀ ਉੱਪਰਲੀ ਜਿਹੜੀ ਹੈ ਉਹ ਵੱਖ ਹੋ ਗਈ ਅਤੇ ਅੰਦਰਲਾ ਜਿਹੜਾ ਮਾਸ ਹੈ ਨਾ ਉਹਨੂੰ ਵੀ ਹੱਡੀਆਂ ਨੇ ਛੱਡ ਦਿੱਤਾ। ਇੱਥੇ ਵਸ ਨਹੀਂ, ਇਸ ਤੋਂ ਬਾਅਦ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ ਕਿ ਉਹਨਾਂ ਨੂੰ ਤੱਤੀ ਰੇਤ 'ਤੇ ਵੀ ਬਿਠਾਇਆ ਗਿਆ, ਫਿਰ ਉਹਨਾਂ ਦੇ ਸੀਸ ਵਿੱਚ ਤੱਤੀ ਰੇਤ ਪਾਈ ਗਈ। ਕਿਉਂ? ਕਿ ਇਹ ਜਿਹੜਾ ਬਾਣੀ ਦਾ ਥਾਲ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਪਰੋਸ ਕੇ ਦੇ ਕੇ ਗਏ ਨਾ, ਇਹਦੇ ਵਿੱਚ ਜਿਹੜਾ ਸਾਨੂੰ ਬਾਣੀ ਦਾ ਭੋਜਨ, ਨਾਮ ਦਾ ਭੋਜਨ ਬਖਸ਼ਿਸ਼ ਕਰਕੇ ਗਏ, ਇਹਦੇ ਵਿੱਚ ਮਿਲਾਵਟ ਕਰਨ ਵਾਸਤੇ ਉਹ ਕਹਿ ਰਿਹਾ ਸੀ ਕਿ ਇਸ ਬਾਣੀ ਦੇ ਵਿੱਚ ਕੁਝ ਸਾਡੀ ਦੱਸੇ ਮੁਤਾਬਕ ਸਾਡੇ ਜਿਹੜੇ ਵਡੇਰੇ ਨੇ ਉਹਨਾਂ ਦੀ ਸਿਫਤ ਸਲਾਹ ਤੁਸੀਂ ਲਿਖ ਦਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਕਦਾਚਿਤ ਨਹੀਂ ਹੋ ਸਕਦਾ, ਇਹ ਬਾਣੀ ਉਸ ਅਕਾਲ ਪੁਰਖ ਦੀ ਹੈ ਅਤੇ ਬਾਣੀ ਵੀ ਅਕਾਲ ਪੁਰਖ ਰੂਪ ਹੈ, ਇਹ ਤੁਰਕੀ ਬਾਣੀ ਹੈ, ਇਹ ਕਿਸੇ ਆਮ ਮਨੁੱਖ ਦੀ ਬਾਣੀ ਨਹੀਂ, ਇਹਦੇ ਵਿੱਚ ਕਿਸੇ ਆਮ ਬੰਦੇ ਦੀ ਵਡਿਆਈ ਨਹੀਂ ਕੀਤੀ ਗਈ ਸਤਸੰਗਤ ਜੀ। ਅਤੇ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਇਸ ਵਿੱਚ ਕਿਸੇ ਬੰਦੇ ਦੀ ਵਡਿਆਈ ਕਰਨੀ ਹੈ, ਇਹਦੇ ਵਿੱਚ ਕੇਵਲ ਅਤੇ ਕੇਵਲ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਹੈ, ਉਸ ਤੋਂ ਬਗੈਰ ਇੱਧਰ ਉੱਧਰ ਦੀ ਕੋਈ ਹੋਰ ਗੱਲ ਨਹੀਂ। ਗੁਰੂ ਅਦਵੈਤ ਹੈ, ਪਰਮੇਸ਼ਰ ਅਦਵੈਤ ਹੈ, ਪਰ ਉਹਦੇ ਨਾਲ ਵੀ ਸੰਸਾਰ ਦੇ ਜਿਹੜੇ ਲੋਕ ਨੇ ਨਾ ਈਰਖਾ ਕਰਦੇ, ਇਹ ਈਰਖਾ ਹੀ ਹੈ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋ ਰਹੀ ਹੈ, ਹੋਰ ਅਪਮਾਨ ਕੀਤਾ ਜਾ ਰਿਹਾ ਗੁਰੂ ਮਹਾਰਾਜ ਜੀ ਨੂੰ ਗਲੀਆਂ ਵਿੱਚ, ਨਾਲੀਆਂ ਦੇ ਵਿੱਚ, ਛੱਪੜਾਂ ਦੇ ਵਿੱਚ। ਇੱਕ ਆਪਣਾ ਰਾਜ ਸਥਾਪਿਤ ਕਰਨ ਵਾਸਤੇ, ਆਪਣਾ ਤਖਤ ਕਾਇਮ ਕਰਨ ਵਾਸਤੇ ਬੰਦਾ ਪਰਮਾਤਮਾ ਨੂੰ ਵੀ ਈਰਖਾ ਵਸ ਹੋ ਕੇ ਨਹੀਂ ਛੱਡ ਰਿਹਾ, ਇਹਦੀ ਵੀ ਬੇਅਦਬੀ ਕਰ ਰਿਹਾ, ਈਰਖਾ ਹੀ ਹੈ ਨਾ। ਹਰਿਮੰਦਰ ਸਾਹਿਬ ਜੀ ਦੇ ਉੱਪਰ ਅਟੈਕ, ਗੁਰੂ ਨੇ ਕਿਸ ਦਾ ਕੀ ਵਿਗਾੜਿਆ? ਬੰਦੇ ਨਾਲ ਹੈ ਅਤੇ ਬੰਦੇ ਨੂੰ ਕਹੋ ਤੁਸੀਂ ਬਾਹਰ ਆਓ, ਪਰ ਸਤਸੰਗਤ ਜੀ ਗੁਰੂ ਨਿਰਵੈਰ ਹੈ,
ਪਰ ਇਹਦੇ ਨਾਲ ਵੀ ਈਰਖਾ ਕੀਤੀ ਜਾਂਦੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ ਮੈਂ ਆਪ ਜੀ ਦੇ ਨਾਲ ਵਿਚਾਰ ਕਰ ਰਿਹਾ, ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਬਾਦਸ਼ਾਹ ਜਹਾਂਗੀਰ ਨੇ ਆਪਣਾ ਪੂਰਾ ਜ਼ੋਰ ਲਾਇਆ। ਉਸ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹਾਨੇ ਦੇ ਨਾਲ ਉਹਨਾਂ ਨੂੰ ਆਪਣੇ ਪਾਸ ਦਿੱਲੀ ਬੁਲਾਇਆ, ਫਿਰ ਆਗਰੇ ਲੈ ਕੇ ਗਿਆ। ਅਤੇ ਇੱਕ ਐਸੀ ਸਾਜਿਸ਼ ਘੜੀ ਗਈ ਕਿ ਮੇਰੇ 'ਤੇ ਬੜਾ ਭਿਆਨਕ ਸਮਾਂ ਆਇਆ। ਉਸ ਸਮੇਂ ਦੇ ਪ੍ਰਭਾਵ ਤੋਂ ਮੈਂ ਤਾਂ ਬਚ ਸਕਦਾ ਜੇ ਤੁਸੀਂ 40 ਦਿਨ ਗਵਾਲੀਅਰ ਦੇ ਕਿਲ੍ਹੇ ਵਿੱਚ ਬੈਠ ਕੇ ਜਪ ਤਪ ਕਰੋ, ਸਿਮਰਨ ਕਰੋ। ਅਤੇ ਸਤਿਗੁਰੂ ਜੀ ਇਹਨਾਂ ਦੀ ਚਾਲ ਨੂੰ ਸਮਝ ਗਏ ਅਤੇ ਉੱਥੇ ਵਚਨ ਆਉਂਦੇ ਨੇ ਕਿ ਬਾਦਸ਼ਾਹ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਜਿਹਦੇ 'ਤੇ ਇਹ 60 ਸਤੀ ਆਈ ਹੈ ਉਹਦੇ ਕੋਲੋਂ ਇਸ ਤੋਂ ਬਚਣ ਵਾਸਤੇ ਕੋਈ ਯਤਨ ਨਹੀਂ ਹੋਣਾ, ਉਹ ਨਹੀਂ ਇਹਦੇ ਪ੍ਰਭਾਵ ਤੋਂ ਬਚ ਸਕਦਾ, ਉਹਦਾ ਹੁਣ ਸਮਾਂ ਨੇੜੇ ਆ ਗਿਆ। ਇਹ ਵਚਨ ਕਹਿ ਕੇ ਸਤਿਗੁਰੂ ਜੀ ਕਹਿੰਦੇ ਅਸੀਂ ਬਾਦਸ਼ਾਹ ਤੇਰੇ ਵਾਸਤੇ, ਤੇਰੇ ਭਲੇ ਵਾਸਤੇ ਜ਼ਰੂਰ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਵਾਂਗੇ, ਉੱਥੇ ਬੈਠ ਕੇ ਜਪ ਤਪ ਕਰਾਂਗੇ। ਵੇਖੋ, ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਨੂੰ ਇੰਨੇ ਤਸੀਹੇ ਦਿੱਤੇ ਅਤੇ ਸ਼ਹੀਦ ਕੀਤਾ, ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਇੱਥੇ ਸੱਦਿਆ ਹੈ, ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ ਜਾ ਰਿਹਾ ਹੈ। ਗੁਰੂ ਨਿਰਵੈਰ ਕਿਵੇਂ ਹੈ, ਅਦਵੈਤ ਕਿਵੇਂ ਹੈ, ਗੁਰੂ ਨਾਲ ਈਰਖਾ ਕੀਤੀ ਜਾ ਰਹੀ, ਗੁਰੂ ਨੂੰ ਮਾਰਨ ਦੀ ਸਾਜਿਸ਼ ਬਣਾਈ ਜਾ ਰਹੀ ਹੈ, ਅਤੇ ਗੁਰੂ ਫਿਰ ਉਹਨਾਂ ਦਾ ਭਲਾ ਲੋਚਦਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਇਆ। ਜਦੋਂ ਬਾਦਸ਼ਾਹ ਜਹਾਂਗੀਰ ਨੂੰ 40 ਦਿਨ ਤੋਂ ਵਧੀਕ ਸ਼ਮ ਹੋਇਆ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਣ ਕੇ ਰਾਤ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ ਡਰਾਉਂਦੇ, ਬਸ ਇੰਨਾ ਹੀ ਚੇਤਾ ਕਰਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੂੰ 40 ਦਿਨ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ, ਉਹਨਾਂ ਨੂੰ ਰਿਹਾਅ ਕਰ ਦੇ ਜੇ ਤੂੰ ਆਪਣੀ ਸਲਾਮਤੀ ਚਾਹੁੰਦਾ ਹੈ। ਅਤੇ ਜਦੋਂ ਡਰ ਲੱਗਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰਦਾ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਉਹਦੀ ਆ ਕੇ ਰੱਖਿਆ ਕਰਦੇ, ਬਚਾਉਂਦੇ ਉਹਨਾਂ ਨੂੰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਾ ਹੈ, ਅਖੀਰ ਫਿਰ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਕਹਿੰਦੇ ਜਦੋਂ ਤੈਨੂੰ ਮੌਤ ਦੇਦੀ ਹੈ ਉਦੋਂ ਤੂੰ ਗੁਰੂ ਨੂੰ ਨੇੜੇ ਮੰਗਦਾ ਹੈ, ਅਤੇ ਦਿਨ ਦੇ ਸਮੇਂ ਤੈਨੂੰ ਇਹ ਨਹੀਂ ਚੇਤਾ ਆਉਂਦਾ ਵੀ ਮੈਂ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਹੈ ਅਤੇ ਉਹਨਾਂ ਨੂੰ ਇਸ ਕਿਲ੍ਹੇ ਵਿੱਚੋਂ ਬਾਹਰ ਲੈ ਕੇ ਆਵਾਂ। ਗੁਰੂ ਨਿਰਵੈਰ ਹੈ, ਪਰਮੇਸ਼ਰ ਅਦਵੈਤ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸਾ ਜਿਹੜਾ ਇੱਕ ਅਕਾਲ ਪੁਰਖ ਹੈ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ, ਪੈਦਾ ਹੀ ਨਹੀਂ ਕੀਤਾ ਸਤਸੰਗ ਜੀ, ਸਾਨੂੰ ਸਭ ਕੁਝ, ਸਾਡੀਆਂ ਜੋ ਲੋੜਾਂ ਨੇ ਜੀਵਨ ਦੀਆਂ, ਜਿਹੜੇ ਸੁੱਖ ਚਾਹੀਦੇ ਹੈ ਉਹ ਸਾਨੂੰ ਸਾਰੇ ਦੇ ਰਿਹਾ, ਜੋ ਕੁਝ ਸਾਡੇ ਜੀਵਨ ਦੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਉਹ ਸਾਨੂੰ ਪਰਮੇਸ਼ਰ ਦੇ ਰਿਹਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਵਚਨ ਲਿਖੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟਨਾਵੈ ਅਗਣਿਤ ਪਰੇ ਭੰਡਾਰ। ਉਹਦੀਆਂ ਜਿਹੜੀਆਂ ਦਾਤਾਂ ਦੇ ਭੰਡਾਰੀ ਨੇ, ਉਹਨਾਂ ਵਿੱਚੋਂ ਭਾਵੇਂ ਉਹ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ, ਵੰਡ ਰਿਹਾ ਹੈ, ਉਹਦੇ ਭੰਡਾਰੀ ਇੰਨੇ ਬੇਅੰਤ ਨੇ, ਇੰਨੇ ਵੱਡੇ ਨੇ ਕਿ ਦੇਂਦੇ ਤੋਟਨਾਵੈ, ਦਿੰਦਿਆਂ ਵੀ ਉਹਨਾਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆ ਰਹੀ, ਕਮੀ ਨਹੀਂ ਆ ਰਹੀ। ਕਦੇ ਇਹ ਗੱਲ ਹੋਈ ਹੈ ਕਿ ਪਰਮੇਸ਼ਰ ਨੇ ਸਤਸੰਗਤ ਜੀ ਕਿਸੇ ਨੂੰ ਰੋਟੀ ਨਾ ਦਿੱਤੀ ਹੋਵੇ, ਉਹ ਭੁੱਖਾ ਸੁੱਤਾ, ਉਹ ਵੱਖਰੀ ਗੱਲ ਹੈ ਕਿ ਕਿਸੇ ਨੇ ਡਾਇਟ 'ਤੇ ਹੋਵੇ ਕੋਈ, ਪਰ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ। ਅਤੇ ਫਿਰ ਭਗਤ ਕਬੀਰ ਜੀ ਕਹਿੰਦੇ, ਐਸੇ ਦੀਨ ਦਿਆਲ ਪਰਮੇਸ਼ਰ ਜੀ ਨੂੰ ਜੇ ਮਿਲਣਾ ਹੈ ਪਿਆਰਿਆ, ਅਤੇ ਉਹਦੀ ਪ੍ਰਾਪਤੀ ਦਾ ਜਿਹੜਾ ਰਸਤਾ ਹੈ ਨਾ, ਸਤਿਗੁਰ ਪ੍ਰਸਾਦ, ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ, ਉਹਨੂੰ ਜੇ ਅਸੀਂ ਮਿਲਣਾ ਹੈ, ਉਹਦੀ ਜੇ ਅਸੀਂ ਪ੍ਰਾਪਤੀ ਕਰਨੀ ਹੈ, ਤਾਂ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨਾ ਸਾਡੇ ਵਾਸਤੇ ਲਾਜ਼ਮੀ ਹੈ। ਜਿੰਨਾ ਚਿਰ ਸਾਡੇ 'ਤੇ ਸਤਿਗੁਰੂ ਦੀ ਕਿਰਪਾ ਨਹੀਂ ਹੁੰਦੀ ਨਾ, ਉਨਾ ਚਿਰ ਅਸੀਂ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਕਰ ਸਕਦੇ ਸਤਸੰਗ, ਉਸ ਪਰਮਾਤਮਾ ਦੇ ਨਾਲ ਅਸੀਂ ਨਹੀਂ ਮਿਲ ਸਕਦੇ। ਅੱਗੇ ਭਗਤ ਕਬੀਰ ਜੀ ਇਸ ਸ਼ਬਦ ਦੀ ਆਰੰਭਤਾ ਕਰਦੇ ਹਾਂ, ਦੱਸਦੇ ਨੇ
ਕਿ ਜਿਹੜੇ ਉਹਦੇ ਗੁਣ ਵੀ ਗਾ ਰਹੇ ਨੇ ਅਤੇ ਉਹਦਾ ਅੰਤ ਵੀ ਚਾਹੁੰਦੇ ਨੇ। ਮਨੁੱਖ ਜਿਵੇਂ ਸਤਸੰਗ ਜੀ ਕਰਦਾ ਵੀ ਆਹ ਜਿਹੜੀ ਚੀਜ਼ ਹੈ ਜਦੋਂ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਅਤੇ ਉਸ ਚੀਜ਼ ਨੂੰ ਅਸੀਂ ਅਖੀਰ ਤੱਕ ਦੇਖਦੇ ਉਹਦੀ ਖੋਜ ਕਰਦੇ ਵੀ ਇਹਦਾ ਅੰਤ ਕਿੱਥੇ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਅੰਤ ਪਾਉਣ ਦਾ ਜ਼ਿਕਰ ਕੀਤਾ ਯਤਨ ਕੀਤਾ ਹੈ ਉਹਨਾਂ ਦਾ ਜ਼ਿਕਰ ਭਗਤ ਕਬੀਰ ਜੀ ਇੱਥੇ ਕਰ ਰਹੇ। ਸਨਕ ਸਨੰਦ ਮਹੇਸ ਸਮਨ ਸਨਕ ਸਨੰਦ ਸਨਾਤਨ ਸਨਤ ਕੁਮਾਰ ਇਹ ਚਾਰ ਬ੍ਰਹਮਾ ਜੀ ਦੇ ਪੁੱਤਰ ਹੋਏ ਨੇ। ਸਾਖੀਕਾਰ ਇਹਨਾਂ ਦੇ ਬਾਬਤ ਲਿਖਦੇ ਨੇ ਕਿ ਇੱਕ ਦਿਨ ਬ੍ਰਹਮੇ ਨੇ ਸਤਸੰਗ ਜੀ ਇਹਨਾਂ ਚੌਹਾਂ ਨੂੰ ਹੀ ਆਪਣੇ ਕੋਲ ਬੁਲਾਇਆ ਅਤੇ ਬ੍ਰਹਮਾ ਕਹਿਣ ਲੱਗਾ ਕਿ ਮੈਂ ਰਾਜ ਭਾਗ ਛੱਡ ਕੇ ਹੁਣ ਤਪ ਕਰਨਾ ਚਾਹੁੰਦਾ। ਅਤੇ ਇਹ ਜਿਹੜਾ ਰਾਜ ਭਾਗ ਹੈ ਨਾ ਇਹ ਤੁਸੀਂ ਸਾਂਭੋ, ਇਹ ਤੁਹਾਡੀ ਸੰਪਤੀ ਹੈ, ਇਹ ਪ੍ਰਬੰਧ ਤੁਸੀਂ ਕਰਨਾ ਹੈ। ਅਤੇ ਚਾਰਾਂ ਨੇ ਅੱਗੇ ਉੱਤਰ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਨੂੰ ਸਲਾਹ ਕਰਕੇ ਦੱਸਦੇ ਹਾਂ ਵੀ ਅਸੀਂ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ। ਚਾਰੀ ਸਤਸੰਗ ਜੀ ਵਾਪਸ ਗਏ ਇੱਕ ਥਾਂ 'ਤੇ ਇਕੱਠੇ ਹੋ ਕੇ ਇਹਨਾਂ ਨੇ ਸਲਾਹ ਕੀਤੀ ਕਿ ਪਿਤਾ ਜੀ ਰਾਜ ਦੇ ਲੋਕ ਲੜ ਕੇ ਲੈਂਦੇ ਹੈ, ਮਰ ਕੇ ਲੈਂਦੇ ਹੈ, ਇਹ ਤਖ਼ਤ ਕਿਉਂ ਛੱਡ ਰਹੇ ਨੇ? ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਸਾਡਾ ਪਿਤਾ ਬ੍ਰਹਮਾ ਇਸ ਤਖ਼ਤ 'ਤੇ ਬੈਠਾ ਸੁਖੀ ਨਹੀਂ, ਦੁਖੀ ਹੈ। ਇਸ ਵਾਸਤੇ, ਇਸ ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ ਇਹ ਜਪ ਕਰਨਾ ਚਾਹੁੰਦਾ ਹੈ, ਤਪ ਕਰਨਾ ਚਾਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਇਹ ਵਚਨ ਨੇ ਸਤਸੰਗ ਜੀ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ। ਜਿਹੜਾ ਅੰਦਰ ਦਾ ਸਕੂਨ, ਆਤਮਿਕ ਸੁੱਖ ਜਿਹੜਾ ਗੁਰੂ ਦੇ ਦਰ 'ਤੇ ਆ ਕੇ ਸਿਮਰਨ ਕਰਕੇ ਸੇਵਾ ਕਰਕੇ ਮਿਲਦਾ ਹੈ ਨਾ, ਉਹ ਸਕੂਨ, ਉਹ ਸੁੱਖ ਤਖ਼ਤ 'ਤੇ ਬੈਠਿਆਂ ਰਾਜਾ ਬਣ ਕੇ ਨਹੀਂ ਮਿਲਦਾ। ਮਨੁੱਖ ਕੋਲ ਭਾਵੇਂ ਰਾਜ ਭਾਗ ਹੈ, ਤਖ਼ਤ ਹੈ, ਬੜੀ ਤਖ਼ਤ 'ਤੇ ਬੈਠਾ, ਵੱਡੀ 'ਤੇ ਵੱਡੀ ਪਦਵੀ 'ਤੇ ਬੈਠਾ, ਪਰ ਅੰਦਰ ਸ਼ਾਂਤ ਨਹੀਂ, ਅੰਦਰ ਟਿਕਾਓ ਵਿੱਚ ਨਹੀਂ, ਅੰਦਰ ਖੇੜਾ ਨਹੀਂ, ਅੰਦਰ ਦੁਖੀ ਹੈ। ਇਸ ਕਰਕੇ ਬ੍ਰਹਮੇ ਨੇ ਜਦੋਂ ਆਪਣੇ ਚੌਹਾਂ ਹੀ ਪੁੱਤਰਾਂ ਨੂੰ ਬੁਲਾਇਆ, ਕਿਹਾ ਕਿ ਰਾਜ ਭਾਗ ਤੁਸੀਂ ਸੰਭਾਲੋ, ਮੈਂ ਤਪ ਕਰਨ ਵਾਸਤੇ ਜਾਣਾ ਹੈ, ਅਤੇ ਉਹਨਾਂ ਕਿਹਾ ਪਿਤਾ ਜੀ ਸਾਨੂੰ ਸੋਚ ਲੈਣ ਦੀ। ਜਦੋਂ ਸੋਚਿਆ ਅਤੇ ਇਹਦਾ ਨਤੀਜਾ ਇਹਨਾਂ ਨੇ ਇਹ ਕੱਢਿਆ ਕਿ ਪਿਤਾ ਜੀ ਦੁਖੀ ਨੇ ਤਾਂ ਸਾਨੂੰ ਤਖ਼ਤ 'ਤੇ ਬਿਠਾਉਣਾ ਚਾਹੁੰਦੇ ਹੈ, ਆਪ ਤਾਂ ਤਪ ਕਰਨ ਵਾਸਤੇ ਚਾਹੁੰਦੇ ਨੇ, ਕਿਉਂ ਨਾ ਆਪਾਂ ਹੀ ਤਪ ਕਰ ਲਈਏ। ਤਖ਼ਤ 'ਤੇ ਸੁੱਖ ਨਹੀਂ, ਸੁੱਖ ਤਪ ਦੇ ਵਿੱਚ ਹੈ, ਭਗਤੀ ਦੇ ਵਿੱਚ ਹੈ। ਇਸ ਕਰਕੇ ਆਪਾਂ ਇਹ ਜਿਹੜਾ ਰਾਜ ਭਾਗ ਵਾਲਾ ਕੰਮ ਛੱਡੀਏ। ਪਿਤਾ ਜੀ ਨੂੰ ਜਵਾਬ ਦਈਏ ਵੀ ਨਹੀਂ, ਸਾਡੇ ਕੋਲੋਂ ਇਹ ਕੰਮ ਨਹੀਂ ਹੋਣਾ। ਵਿਚਾਰ ਕੀਤੀ, ਆਏ ਕਹਿਣ ਲੱਗੇ ਪਿਤਾ ਜੀ ਖਿਮਾ ਕਰਿਓ, ਜਿਹੜਾ ਤੁਸੀਂ ਸਾਨੂੰ ਵਚਨ ਕਿਹਾ ਸੀ ਕਿ ਇਹ ਰਾਜ ਭਾਗ ਤੁਸੀਂ ਸੰਭਾਲੋ, ਅਸੀਂ ਨਹੀਂ ਸੰਭਾਲ ਸਕਦੇ। ਕਾਰਨ ਕਿਹਾ ਕਿ ਜੇ ਤੁਹਾਨੂੰ ਇਸ ਤਖ਼ਤ ਨੇ ਸੁੱਖ ਨਹੀਂ ਦਿੱਤਾ ਤਾਂ ਸਾਨੂੰ ਕਿੱਥੋਂ ਸੁੱਖ ਮਿਲੇਗਾ? ਤੁਸੀਂ ਸੁੱਖ ਵਾਸਤੇ ਤਪ ਕਰਨ ਚੱਲੇ ਹੋ ਨਾ, ਇਸ ਕਰਕੇ ਅਸੀਂ ਇਹ ਤਖ਼ਤ ਨਹੀਂ, ਅਸੀਂ ਤਪ ਵਾਲਾ ਰਸਤਾ ਅਪਣਾਇਆ। ਅਸੀਂ ਹੁਣ ਤਾਂ ਚਾਰੇ ਹੀ ਜਿਹੜੇ ਭਰਾ ਮਿਲ ਕੇ ਉਸ ਪਰਮਾਤਮਾ ਦੀ ਬੰਦਗੀ ਕਰਾਂਗੇ, ਨਾਮ ਜਪਾਂਗੇ, ਤਪ ਕਰਾਂਗੇ, ਇਹਦੇ ਨਾਲ ਜੀਵਨ ਵਿੱਚ ਸੁੱਖ ਹੈ। ਉਹ ਜਪ ਕਰਨ ਵਾਸਤੇ ਗਏ ਨੇ, ਤਪ ਕਰਨ ਵਾਸਤੇ ਗਏ, ਅਤੇ ਇੱਥੇ ਜੇਕਰ ਆਇਆ ਭਗਤ ਕਬੀਰ ਜੀ ਨੇ ਉਹਨਾਂ ਦਾ ਨਾਮ ਲਿਖਿਆ, ਸਨਕ ਸਨੰਦ ਦੋ ਨਾਂ ਲਿਖੇ, ਸਨਾਤਨ ਸਨਤ ਕੁਮਾਰ, ਇਹ ਚਾਰ ਨਾਂ ਨੇ ਬ੍ਰਹਮਾ ਜੀ ਦੇ ਪੁੱਤਰਾਂ ਦੇ। ਇਹ ਵੀ ਬੰਦਗੀ ਕਰਨ ਵਾਸਤੇ ਗਏ, ਤਪ ਕਰਨ ਵਾਸਤੇ ਗਏ, ਅਤੇ ਤਪ ਕਰਦਿਆਂ ਇਹਨਾਂ ਦੇ ਅੰਦਰ ਵੀ ਇਹ ਹਉਮੈ ਆ ਗਈ ਕਿ ਜਿਹਦਾ ਆਪਾਂ ਤਪ ਕਰਦੇ ਹਾਂ, ਨਾਮ ਜਪਦੇ ਹਾਂ, ਉਹਦਾ ਅੰਤ ਵੀ ਵੇਖਣਾ ਚਾਹੀਦਾ ਹੈ। ਜਿਸ ਆਕਾਸ਼ ਥੱਲੇ ਆਪਾਂ ਬੈਠੇ, ਕਈ ਵਾਰ ਬੰਦਾ ਸੋਚਦਾ ਹੈ ਕਿ ਇਹ ਆਕਾਸ਼ ਕਿੱਡਾ ਵੱਡਾ ਹੋਵੇ, ਇਹ ਆਕਾਸ਼ ਕਿੱਥੇ ਤੱਕ ਹੋ ਗਿਆ, ਆਪਾਂ ਸੋਚਦੇ ਹਾਂ। ਸਤਿਸੰਗਤ ਜੀ, ਜਿਵੇਂ ਪੰਛੀ ਆਕਾਸ਼ ਵਿੱਚ ਉੱਡ ਕੇ ਆਕਾਸ਼ ਦੀ
ਜਿਹੜੀ ਵਿਕਾਸਤਾ ਹੈ ਇਹਦੇ ਆਨੰਦ ਨੂੰ ਮਾਣ ਸਕਦਾ ਹੈ, ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਪਾਣੀ ਹੈ, ਸਮੁੰਦਰ ਹੈ, ਉਹਦੇ ਵਿੱਚ ਮੱਛੀ ਰਹਿੰਦੀ ਹੈ, ਮੱਛੀ ਸਮੁੰਦਰ ਦਾ ਕਦੇ ਅੰਤ ਨਹੀਂ ਪਾ ਸਕਦੀ, ਸਮੁੰਦਰ ਦੇ ਵਿੱਚ ਰਹਿ ਕੇ ਆਪਣੇ ਜੀਵਨ ਦਾ ਆਨੰਦ ਲੈ ਸਕਦੀ ਹੈ। ਅਤੇ ਜੇ ਕੋਈ ਬੰਦਾ ਕਹੇ ਕਿ ਪਰਮਾਤਮਾ ਦੀ ਗੁਣ ਗਾ ਕੇ ਮੈਂ ਪਰਮਾਤਮਾ ਦਾ ਅੰਤ ਪਾ ਲਵਾਂਗਾ, ਤਾਂ ਇਹ ਕਦਾਚਿਤ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅੰਤ

ਅਤੇ ਅਖੀਰ ਇਸੇ ਪੰਗਤੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਨਿਰਣਾ ਦੇ ਦਿੱਤਾ, ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨਾ ਪਾਈ ਜਾਏ। ਪਰਮਾਤਮਾ ਦਾ ਅੰਤ ਪਾਉਣ ਵਾਸਤੇ, ਉਹਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਬੜੇ ਵਿਲਕ ਰਹੇ ਨੇ, ਜ਼ੋਰ ਲਾ ਰਹੇ ਨੇ, ਪਰ ਉਹਦਾ ਅੰਤ ਨਹੀਂ ਕਿਸੇ ਕੋਲੋਂ ਪਾਇਆ ਗਿਆ ਅਤੇ ਨਾ ਪਾਇਆ ਜਾਣਾ। ਸਨਕ ਸਨੰਦ ਮਹੇਸ਼ ਸਮਾਨਾ, ਇਹ ਬ੍ਰਹਮੇ ਦੇ ਚਾਰ ਪੁੱਤਰ ਨੇ, ਇਹਨਾਂ ਨੇ ਵੀ ਜਪਤੀ ਇਸ ਕਰਕੇ ਸ਼ੁਰੂ ਕੀਤਾ ਵੀ ਸੁੱਖ ਲੈਣਾ ਜ਼ਿੰਦਗੀ ਦਾ, ਪਰ ਸੁਰਤੀ ਹੁਣ ਦੂਸਰੇ ਪਾਸੇ ਹੋ ਗਈ ਵੀ ਉਹ ਜਿਹਦਾ ਨਾਮ ਜਪਦੇ ਹਾਂ ਉਹਦਾ ਅੰਤ ਲਈਏ, ਪਰ ਉਹਦਾ ਅੰਤ ਨਹੀਂ। ਅੱਗੇ ਗੱਲ ਆਉਂਦੀ ਹੈ ਮਹੇਸ਼ ਸਮਾਨਾ, ਮਹੇਸ਼ ਸ਼ਿਵਜੀ ਸਤਸੰਗ ਜੀ ਬੜਾ ਬੜਾ ਲੰਮਾ ਸਮਾਈ ਸਮਾਧੀ ਵਿੱਚ ਰਹਿੰਦੇ, ਜ਼ਿਕਰ ਆਉਂਦਾ ਹੈ, ਇਹ ਵੀ ਜੁੜੇ ਰਹਿੰਦੇ ਨੇ, ਪਰ ਇਸ ਨੇ ਵੀ ਉਹਦੇ ਮਰਮ ਨੂੰ, ਭੇਦ ਨੂੰ, ਪਰਮਾਤਮਾ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਿਆ, ਭਾਵੇਂ ਬ੍ਰਹਮੇ ਦੇ ਪੁੱਤਰ ਨੇ ਭਾਵੇਂ ਸ਼ਿਵਜੀ ਨੇ, ਇਹਨਾਂ ਨੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਜਾਣਿਆ ਨਹੀਂ, ਸਮਝਿਆ ਨਹੀਂ। ਸੀਖ ਨਾਗ ਤੇਰੋ ਮਰਮ ਨਾ ਜਾਣਾ, ਸੀਖ ਨਾਗ ਜਿਹਦੇ ਬਾਬਤ ਇਹ ਲਿਖਿਆ ਵਿਦਵਾਨਾਂ ਨੇ ਕਿ ਇਹ 2000 ਇਹਦੀ ਜਿਹਬਾ, ਰੋਜ਼ਾਨਾ ਆਪਣੀ 2000 ਜਿਹਬਾ ਦੇ ਨਾਲ ਪਰਮਾਤਮਾ ਦਾ ਇਹ ਨਿਤ ਨਵਾਂ ਨਾਂ ਲੈਂਦਾ 2000। ਆਪਾਂ ਤਾਂ ਜਪਜੀ ਸਾਹਿਬ ਪੜ੍ਹ ਲਈਏ ਨਾ ਅਤੇ ਥੱਕ ਜਾਂਦੇ ਹਾਂ, ਜਾਪ ਸਾਹਿਬ ਜੀ ਦੀਆਂ 199 ਪੌੜੀਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਜੀ ਦੇ ਵਿੱਚ ਪਰਮਾਤਮਾ ਨੂੰ ਸੰਬੋਧਨ ਹੋ ਕੇ 199 ਪੌੜੀਆਂ ਦੇ ਵਿੱਚ ਪਰਮਾਤਮਾ ਦਾ ਵੱਖ ਵੱਖ ਜਿਹੜਾ ਨਾਮ ਲੈ ਕੇ ਉਸਨੂੰ ਨਮਸਕਾਰ ਕੀਤੀ, ਉਹਨੂੰ ਯਾਦ ਕੀਤਾ, ਅਤੇ ਇਹਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਜਿਹੜਾ ਸ਼ੇਖ ਨਾਗ ਹੈ ਇਹ ਰੋਜ਼ਾਨਾ ਆਪਣੀ 2000 ਜਿਹਬਾ ਦੇ ਨਾਲ ਨਿਤ ਨਵਾਂ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਹੈ, ਉਹਨੂੰ ਧਿਆਉਂਦਾ ਹੈ, ਪਰ ਤੇਰੋ ਮਰਮ ਨਾ ਜਾਣਾ, ਉਹਦੇ ਭੇਦ ਨੂੰ ਇਹ ਵੀ ਨਹੀਂ ਜਾਣ ਸਕਿਆ, ਨਾਂ ਤਾਂ ਜਪਦਾ ਪਰ ਉਹਦਾ ਭੇਦ ਨਹੀਂ ਜਾਣ ਸਕਿਆ। ਪਰਮਾਤਮਾ ਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਸਤਸੰਗਤ ਜੀ, ਇਸ ਕਰਕੇ ਰਹਾਉ ਵਾਲੀ ਪੰਗਤੀ ਵਿੱਚ ਸਤਿਗੁਰੂ ਜੀ ਕਹਿੰਦੇ ਭਲਿਆ ਉਹਦੇ ਭੇਦ ਨੂੰ ਜਾਣਨ ਦੀ ਕੋਸ਼ਿਸ਼ ਨਾ ਕਰ, ਉਹਦੇ ਨਾਲ ਜੁੜਨ ਦੀ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜਨ ਦੀ ਕੋਸ਼ਿਸ਼ ਕਰ ਕਿ ਉਹ ਅਤੇ ਉਹਦਾ ਨਾਮ ਤੇਰੇ ਹਿਰਦੇ ਵਿੱਚ ਵੱਸ ਜਾਵੇ। ਇਸ ਕਰਕੇ ਇਹ ਅਰਦਾਸ ਬੇਨਤੀ ਭਗਤ ਕਬੀਰ ਜੀ ਕਰਦੇ ਹੈ ਕਿ ਪਿਆਰਿਆ ਜੇ ਤੂੰ ਚਾਹੁੰਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਵੱਸ ਜਾਵੇ, ਪਰਮਾਤਮਾ ਜੋ ਮੇਰੇ ਅੰਦਰ ਹਿਰਦੇ ਵਿੱਚ ਵੱਸਦਾ ਹੈ ਉਹਦਾ ਮੈਨੂੰ ਦਰਸ਼ਨ ਹੋ ਜਾਵੇ, ਅਤੇ ਸੰਤ ਸੰਗਤ ਰਾਮ ਹਿਰਦੈ ਵਸਾਈ, ਜਿਹੜਾ ਪਰਮਾਤਮਾ ਤੇਰੇ ਹਿਰਦੇ ਵਿੱਚ ਵੱਸਦਾ ਹੈ ਨਾ, ਜੇ ਤੂੰ ਉਹਨੂੰ ਜਾਣਨਾ, ਉਹਦੇ ਆਨੰਦ ਨੂੰ ਮਾਣਨਾ, ਉਹਦੇ ਦਰਸ਼ਨ ਕਰਨੇ, ਤਾਂ ਫਿਰ ਗੁਰੂ ਦੀ ਸੰਗਤ ਵਿੱਚ ਆਇਆ ਕਰ, ਗੁਰੂ ਦੇ ਚਰਣਾਂ ਵਿੱਚ ਜੁੜਿਆ ਕਰ। ਜਦੋਂ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਵੱਸ ਗਿਆ ਅਤੇ ਜਿਹੜਾ ਤੇਰੇ ਅੰਦਰ ਵੱਸਦਾ ਆਪਣੇ ਆਪ ਤੈਨੂੰ ਉਹਦਾ ਗਿਆਨ ਹੋ ਜਾਣਾ, ਉਹਦੇ ਦਰਸ਼ਨ ਹੋ ਜਾਣੇ ਹੈ।

ਸ਼੍ਰੀ ਰਾਮ ਚੰਦਰ ਜੀ ਦਾ ਬੜਾ ਵੱਡਾ ਇੱਕ ਉਪਾਸ਼ਕ ਸੀ, ਸੇਵਕ ਸੀ ਸਾਧ ਸੰਗਤ ਜੀ, ਤੇ ਹਰ ਵੇਲੇ ਸ਼੍ਰੀ ਰਾਮ ਚੰਦਰ ਜੀ ਨੂੰ ਯਾਦ ਕਰਦਾ ਸੀ, ਉਹਨਾਂ ਦਾ ਨਾਮ ਜਪਦਾ ਸੀ, ਤੇ ਜੋ ਵੀ ਉਹਨਾਂ ਦਾ ਹੁਕਮ ਸੀ ਨਾ ਉਹਨੂੰ ਸੱਦ ਕਰਕੇ ਮੰਨਦਾ ਸੀ। ਇੱਕ ਵਾਰ ਜਦੋਂ ਸ਼੍ਰੀ ਰਾਮ ਚੰਦਰ ਜੀ ਜ਼ਿਕਰ ਆਉਂਦਾ ਹੈ ਕਿ ਯੁੱਧ ਵਾਸਤੇ ਗਏ ਨੇ ਨਾ, ਅਤੇ ਫੌਜਾਂ ਦਾ ਜਿਹੜਾ ਰਸਤ ਪਾਣੀ ਸੀ, ਭੋਜਨ ਪਾਣੀ ਸੀ, ਉਹ ਥੋੜ੍ਹਾ ਜਿਹਾ ਨਜ਼ਰ ਆਇਆ। ਜਿਹੜੇ ਪ੍ਰਬੰਧਕ ਸਨ ਉਹਨਾਂ ਨੇ ਇਸ ਪ੍ਰਤੀ ਚਿੰਤਾ ਪ੍ਰਗਟਾਈ, ਰਾਮ ਜੀ ਕੋ ਆਏ ਦੱਸਿਆ ਕਿ ਮਹਾਰਾਜ ਫੌਜਾਂ ਦਾ ਜਿਹੜਾ ਰਾਸ਼ਨ ਪਾਣੀ ਹੈ ਉਹ ਖਤਮ ਹੋਣ ਵਾਲਾ ਹੈ, ਅਤੇ ਰਾਸ਼ਨ ਪਾਣੀ ਤੋਂ ਬਗੈਰ ਜਿਹੜੀ ਆਪਣੀ ਫੌਜ ਕਿਵੇਂ ਲੜੇਗੀ। ਉਸ ਵੇਲੇ ਹਨੂੰਮਾਨ ਜੀ ਨੂੰ ਰਾਮ ਚੰਦਰ ਜੀ ਨੇ ਆਪਣੇ ਪਾਸ ਬੁਲਾਇਆ, ਆਪਣੇ ਹੱਥ ਦੀ ਅੰਗੂਠੀ ਦਿੱਤੀ ਅਤੇ ਦੱਸਿਆ ਕਿ ਫਲਾਨੀ ਥਾਂ ਇੱਕ ਪਹਾੜ ਹੈ, ਉਸ ਪਹਾੜ ਦੀ ਗੁਫਾ ਦੇ ਵਿੱਚ ਕਮਾਈ ਬੈਠੀ ਹੈ, ਉੱਥੇ ਆਟਾ ਪੀ ਰਹੀ ਹੈ, ਚੱਕੀ ਚਲਾ ਰਹੀ ਹੈ, ਅਤੇ ਉਹਦੇ ਕੋਲ ਜਾ ਕੇ ਤੁਸੀਂ ਆ ਮੇਰੀ ਮੁੰਦਰੀ ਦੇਣੀ ਹੈ, ਅਤੇ ਜਿੰਨਾ ਫੌਜ ਵਾਸਤੇ ਰਾਸ਼ਨ ਪਾਣੀ ਚਾਹੀਦਾ ਉੱਥੋਂ ਤੁਸੀਂ ਲੈ ਕੇ ਆਉਣਾ। ਰਾਮ ਚੰਦਰ ਜੀ ਦਾ ਹੁਕਮ ਮੰਨ ਕੇ ਹਨੂੰਮਾਨ ਜੀ ਉਹ ਮੁੰਦਰੀ ਲੈ ਕੇ ਜਦੋਂ ਉਸ ਪਹਾੜ 'ਤੇ ਗਏ ਨੇ, ਉਸ ਗੁਫਾ ਵਿੱਚ ਗਏ, ਅੱਗੇ ਦੇਖਿਆ ਕਿ ਮਾਤਾ ਚੱਕੀ 'ਤੇ ਬੈਠੀ ਹੈ, ਆਟਾ ਪੀ ਰਹੀ ਹੈ, ਜਾ ਕੇ ਨਮਸਕਾਰ ਕੀਤੀ ਅਤੇ ਰਾਮ ਚੰਦਰ ਜੀ ਵੱਲੋਂ ਦਿੱਤੀ ਨਿਸ਼ਾਨੀ ਮੁੰਦਰੀ ਉਸ ਮਾਤਾ ਨੂੰ ਦਿੱਤੀ, ਅਤੇ ਨਾਲ ਰਾਮ ਚੰਦਰ ਜੀ ਦਾ ਜਿਹੜਾ ਸੁਨੇਹਾ ਸੀ ਉਹ ਵੀ ਦਿੱਤਾ ਹੈ ਕਿ ਉਹਨਾਂ ਨੇ ਫੌਜ ਵਾਸਤੇ ਤੁਹਾਡੇ ਕੋਲੋਂ ਰਾਸ਼ਨ ਪਾਣੀ ਮੰਗਵਾਇਆ। ਉਹ ਮੁੰਦਰੀ ਲੈ ਕੇ ਨਾ ਮਾਤਾ ਨੇ ਲਾਗੇ ਖੂਹ ਸੀ ਸਾਧ ਸੰਗਤ ਜੀ, ਉਸ ਖੂਹ ਦੇ ਵਿੱਚ ਜਦੋਂ ਮੁੰਦਰੀ ਸੁੱਟੀ ਤਾਂ ਇਹ ਗੱਲ ਵੇਖ ਕੇ ਹਨੂੰਮਾਨ ਬੜਾ ਹੈਰਾਨ ਹੋਇਆ ਹੈ ਕਿ ਰਾਮ ਚੰਦਰ ਜੀ ਨੇ ਬੜੇ ਪਿਆਰ ਦੇ ਨਾਲ ਇਹ ਨਿਸ਼ਾਨੀ ਦਿੱਤੀ ਸੀ ਅਤੇ ਮਾਤਾ ਨੇ ਫੜ ਕੇ ਖੂਹ ਵਿੱਚ ਸੁੱਟ ਦਿੱਤੀ ਹੈ, ਇਹਨਾਂ ਨੂੰ ਇਸ ਚੀਜ਼ ਦੀ ਕਦਰ ਨਹੀਂ। ਅਤੇ ਮਾਤਾ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਲੈਣੀਆਂ ਉਹ ਅੱਗੇ ਹੈ, ਖੂਹ ਦੇ ਲਾਗੇ ਹੈ। ਜਦੋਂ ਜੇਕਰ ਆਉਂਦਾ ਹਨੂੰਮਾਨ ਜੀ ਖੂਹ ਦੇ ਲਾਗੇ ਗਏ, ਝਾਤੀ ਮਾਰੀ ਨਾ ਖੂਹ ਦੇ ਵਿੱਚ, ਉਹ ਜਿਹੀਆਂ ਕਈ ਮੁੰਦਰੀਆਂ ਖੂਹ ਦੇ ਵਿੱਚ ਪਈਆਂ ਨੇ, ਵੇਖ ਕੇ ਬੜਾ ਹੈਰਾਨ ਹੋਇਆ। ਫਿਰ ਮਾਤਾ ਕੋਲ ਆਇਆ, ਪੁੱਛਿਆ ਕੀ ਕਾਰਨ ਹੈ, ਅਤੇ ਮਾਤਾ ਨੇ ਦੱਸਿਆ ਕਿ ਇਹ ਤੂੰ ਪਹਿਲੀ ਵਾਰੀ ਨਹੀਂ ਆਇਆ ਮੇਰੇ ਕੋਲ, ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਚੰਦਰ ਜੀ ਦੀ ਫੌਜ ਦਾ ਰਾਸ਼ਨ ਮੁੱਕਿਆ, ਅਤੇ ਪਹਿਲਾਂ ਵੀ ਕਈ ਵਾਰ ਤੂੰ ਇੱਥੇ ਮੇਰੇ ਕੋਲ ਆਇਆ ਇਹ ਨਿਸ਼ਾਨੀਆਂ ਲੈ ਕੇ। ਸੰਤ ਸੰਗਤ ਰਾਮ ਹਿਰਦੈ ਵਸਾਈ, ਗੁਰਮੁਖਾਂ ਦੀ ਸੰਗਤ ਕਰਕੇ। ਉਦੋਂ ਫਿਰ ਹਨੂੰਮਾਨ ਜੀ ਨੇ ਸ਼੍ਰੀ ਰਾਮ ਚੰਦਰ ਜੀ ਨੂੰ ਨਮਸਕਾਰ ਕੀਤੀ, ਯਾਦ ਕੀਤਾ, ਉਹਨਾਂ ਦਾ ਨਾਂ ਲਿਆ ਕਿ ਤੁਹਾਨੂੰ ਤੁਸੀਂ ਧੰਨ ਹੈ ਮਾਤਾ। ਇੱਥੇ ਜ਼ਿਕਰ ਹੈ ਹਨੂੰਮਾਨ ਸਰ ਗਰੜ ਸਮਾਨਾ, ਹਨੂੰਮਾਨ ਸਰ ਦਾ ਅਰਥ ਹੈ ਬਰਾਬਰ ਸਦਰਸ਼, ਉਹਨਾਂ ਵਰਗੇ ਜਿਹੜੇ ਜਤੀ ਸਤੀ ਸਨ, ਵੱਡੇ ਵੱਡੇ ਜਿਹੜੇ ਭਗਤ ਸਨ, ਭਗਤੀ ਕਰਨ ਵਾਲੇ, ਉਹ ਵੀ ਪਰਮੇਸ਼ਰ ਦੇ ਭੇਦ ਨੂੰ ਜਾਣ ਨਹੀਂ ਸਕੇ। ਗਰੁੜ ਸਮਾਨਾ, ਗਰੁੜ ਦੀ ਸਵਾਰੀ ਕਰਨ ਵਾਲੇ ਜਿਹੜੇ ਵਿਸ਼ਨੂੰ ਜੀ ਨੇ, ਜਿਨ੍ਹਾਂ ਦੀ ਸੁਰਤ ਸਮਾਨਾ ਦਾ ਅਰਥ ਹੈ ਹਮੇਸ਼ਾ ਨਾਮ ਦੇ ਵਿੱਚ ਪ੍ਰਭੂ ਵਿੱਚ ਸਮਾਈ ਰਹੀ ਹੈ, ਉਹਨਾਂ ਨੇ ਵੀ ਪਰਮੇਸ਼ਰ ਦੇ ਭੇਦ ਨੂੰ ਨਹੀਂ ਜਾਣਿਆ, ਉਹ ਵੀ ਉਸ ਦੇ ਭੇਦ ਨੂੰ ਨਹੀਂ ਜਾਣ ਸਕੀ। ਚਾਰ ਵੇਦ ਅਰ ਸਿਮਰਤ ਪ੍ਰਾਨਾ, ਬ੍ਰਹਮਾ ਜੀ ਦੇ ਜਿਹੜੇ ਚਾਰ ਵੇਦ ਨੇ ਉਹਨਾਂ ਨੇ ਲਿਖੇ ਹੈ, 27 ਸਿਮਰਤੀਆਂ ਨੇ, 18 ਪੁਰਾਣ ਨੇ, ਇਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਰਚੇਤਾ ਨੇ, ਇਹਨਾਂ ਗ੍ਰੰਥਾਂ ਵਿੱਚ ਪਰਮਾਤਮਾ ਨੂੰ ਮਿਲਣ ਦੀਆਂ ਬੜੀਆਂ ਉਕਤੀਆਂ ਯੁਗਤੀਆਂ ਇਹਨਾਂ ਵੱਲੋਂ ਲਿਖੀਆਂ ਗਈਆਂ। ਸਤਸੰਗਤ ਜੀ, ਇਹਨਾਂ ਗ੍ਰੰਥਾਂ ਦੇ ਜਿਹੜੇ ਰਚੇਤੇ ਨੇ, ਇਹਨਾਂ ਨੂੰ ਰਚਣ ਵਾਲੇ ਜਿਹੜੇ ਨੇ ਨਾ, ਵੱਡੀ ਵੱਡੀ ਵਿਦਵਾਨ ਬ੍ਰਹਮਾ ਜੀ ਵਰਗੇ, ਜਿਹਨਾਂ ਨੂੰ ਇਹ ਚਾਰੇ ਵੇਦ ਜਵਾਨੀ ਕੰਠ ਸਨ, ਏਡਾ ਵਿਦਵਾਨ ਸੀ ਬ੍ਰਹਮਾ, ਇਹ ਵੀ ਉਹਦੇ ਭੇਦ ਨੂੰ ਉਹਦੇ ਮਰਮ ਨੂੰ ਨਹੀਂ ਜਾਣ ਸਕੇ। ਕਮਲਾ ਪਤ ਕਬਲਾ ਨਹੀਂ ਜਾਣਾ, ਕਮਲਾ ਪਤ ਦਾ ਅਰਥ ਹੈ ਮਾਇਆ ਦਾ ਪਤੀ ਵਿਸ਼ਨੂੰ, ਉਹਨੇ ਵੀ, ਅਤੇ ਜਿਹੜੀ ਲਛਮੀ ਹੈ ਉਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੀ। ਇਹ ਉਦਾਹਰਣਾਂ ਨੇ, ਉਹਦਾ ਭੇਦ ਪਾਉਣਾ, ਕਈ ਵਾਰੀ ਬੰਦੇ ਦਾ ਭੇਦ ਪਾਉਣ ਦਾ ਯਤਨ ਕਰਦਾ ਜਿਹਦੇ ਨਾਲ ਆਪਣੀ ਨੇੜਤਾ ਬਣ ਜਾਵੇ ਨਾ, ਅਤੇ ਆਪਾਂ ਉਹਦਾ ਭੇਦ ਲੈਣ ਦਾ ਯਤਨ ਕਰਦੇ ਹਾਂ ਵੀ ਇਹਦਾ ਸਾਰਾ ਜਿਹੜਾ ਭੇਦ ਹੈ
ਉਹ ਸਾਨੂੰ ਮਿਲ ਜਾਵੇ ਅਤੇ ਕਿਤੇ ਜ਼ਿੰਦਗੀ ਵਿੱਚ ਲੋੜ ਪਾਈ ਇਹਦੀ ਜਿਹੜੀ ਕਮਜ਼ੋਰੀ ਹੈ ਉਹਨੂੰ ਫਿਰ ਆਪਾਂ ਵਰਤਾਂਗੇ। ਭੇਦ ਕਿਉਂ ਲਿਆ ਜਾਂਦਾ ਕਿਸੇ ਦਾ, ਕਿਸੇ ਨੂੰ ਵਰਤਣ ਵਾਸਤੇ ਜਾਂ ਨੀਵਾਂ ਵਿਖਾਉਣ ਵਾਸਤੇ। ਇਸੇ ਤਰ੍ਹਾਂ ਪਰਮਾਤਮਾ ਦੇ ਭੇਦ ਨੂੰ ਪਾਉਣ ਵਾਸਤੇ ਪਹਿਲਾਂ ਚੱਲਿਆ ਇਨਸਾਨ ਚੱਲਦਾ ਅਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹੀ ਹੈ। ਜਦੋਂ ਥੋੜ੍ਹੀ ਜਿਹੀ ਕੋਈ ਸ਼ਕਤੀ ਆ ਜਾਂਦੀ ਹੈ, ਰਿਧੀ ਸਿੱਧੀ ਆ ਜਾਂਦੀ ਹੈ, ਫਿਰ ਉਹਨਾਂ ਨੂੰ ਮਨੁੱਖ ਵਰਤਣ ਲੱਗ ਪੈਂਦਾ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਵਾਲਾ ਰਸਤਾ ਛੱਡ ਦਿੰਦਾ ਹੈ ਕਿ ਪਰਮਾਤਮਾ ਕੋਲੋਂ ਕੀ ਲੈਣਾ ਹੈ, ਰਿਧੀਆਂ ਸਿੱਧੀਆਂ ਆਪਾਂ ਨੂੰ ਸਭ ਕੁਝ ਦੇਈ ਜਾਂਦੀਆਂ ਹੈ, ਆਪਣਾ ਵਧੀਆ ਗੁਜ਼ਾਰਾ ਹੋ ਰਿਹਾ, ਮਾਨ ਸਨਮਾਨ ਹੋ ਰਿਹਾ ਹੈ, ਲੋਕ ਆਉਂਦੇ ਆ ਮੱਥਾ ਟੇਕਦੇ ਹੈ ਅਤੇ ਬੜਾ ਵਧੀਆ ਪ੍ਰੋਗਰਾਮ ਚੱਲਿਆ। ਆਪਾਂ ਨੂੰ ਹੁਣ ਪਰਮਾਤਮਾ ਵਾਲੇ ਪਾਸੇ ਤੋਰਨ ਦੀ ਕੀ ਲੋੜ ਹੈ। ਇਸੇ ਤਰ੍ਹਾਂ ਇਹਨਾਂ ਨੇ ਵੀ, ਭਾਵੇਂ ਇਹ ਦੇਵੀ ਦੇਵਤੇ ਹੋਏ ਨੇ, ਇਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਸਤਿਗੁਰੂ ਜੀ ਇੱਥੇ ਅਖੀਰ ਉਸੇ ਹੀ ਸਿਧਾਂਤ ਦੇ ਆਉਂਦੇ ਜਿਹੜੇ ਅੰਦਰੋਂ ਪਰਮਾਤਮਾ ਦੇ ਨਾਲ ਜੁੜ ਜਾਂਦੇ, ਜਿਨ੍ਹਾਂ ਦੇ ਹਿਰਦੇ ਵਿੱਚ ਸਤ ਸੰਗਤ ਜੀ ਪਰਮਾਤਮਾ ਅਤੇ ਪਰਮਾਤਮਾ ਦਾ ਨਾਮ ਵੱਸ ਜਾਂਦਾ। ਪਰਮਾਤਮਾ ਵੱਸਦਾ ਸਾਰਿਆਂ ਦੇ ਅੰਦਰ ਹੈ, ਨਾਮ ਨਹੀਂ ਵੱਸਦਾ, ਨਾਮ ਵਸਾਉਣ ਵਾਸਤੇ ਗੁਰੂ ਦੀ ਸੰਗਤ ਹੈ। ਨਾਮ ਨੂੰ ਚਲਾਉਣ ਵਾਸਤੇ ਜਿਹੜਾ ਸਾਡੇ ਅੰਦਰ ਨਾਮ ਪਰਮੇਸ਼ਰ ਜੀ ਨੇ ਪਾਇਆ ਹੈ, ਪਰਮਾਤਮਾ ਆਪ ਵੱਸਦਾ ਹੈ, ਉਹਦਾ ਨਾਮ ਵੀ ਸਾਡੇ ਅੰਦਰ ਅਨਹਦ ਸ਼ਬਦ ਚੱਲ ਰਿਹਾ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਬੰਦਗੀ ਕਰਨੀ ਪੈਣੀ ਹੈ, ਸਿਮਰਨ ਕਰਨਾ ਪੈਣਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਜਦੋਂ ਪਰਮਾਤਮਾ ਦਾ ਨਾਮ ਜਪਾਂਗੇ, ਸਿਮਰਨ ਕਰਾਂਗੇ ਨਾ, ਫਿਰ ਪਰਮਾਤਮਾ ਦੀ ਸੋਝੀ ਹੋਣੀ ਹੈ। ਉਹ ਜਿਹੜਾ ਨਾਮ ਹੈ ਜਿਹੜਾ ਸਾਡੇ ਅੰਦਰ ਜਦੋਂ ਅਸੀਂ ਪੁੱਠੇ ਲਟਕੇ ਸੀ ਨਾ ਮਾਤਾ ਦੀ ਉਦਰ ਵਿੱਚ, ਜਿਹੜਾ ਉਦੋਂ ਸਾਡੇ ਅੰਦਰ ਚੱਲਦਾ ਸੀ, ਜਿਸ ਨਾਮ ਦੀ ਸ਼ਕਤੀ ਕਰਕੇ ਅਸੀਂ ਮਾਤਾ ਦੇ ਉਦਰ ਵਿੱਚ ਜਠਰਾ ਅਗਨੀ ਦੇ ਛੇਕ ਤੋਂ ਵਜੇ ਸੀ, ਮਾਤ ਗਰਭ ਮੈਂ ਆਪਨ ਸਿਮਰਨ ਦੀ, ਜਿਹੜਾ ਗੁਰੂ ਨੇ ਜ਼ਿਕਰ ਕੀਤਾ, ਮਾਤ ਗਰਭ ਮੈਂ ਆਪਨ ਸਿਮਰਨ ਦੀ ਤਹਿ ਤੁਮ ਰੱਖਣਾ, ਉੱਥੇ ਮਹਾਰਾਜ ਜੀ ਤੁਸੀਂ ਸਾਡੀ ਰੱਖਿਆ ਕਰਨ ਵਾਲੀ ਹੋ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ। ਮਹਾਰਾਜ ਜੀ ਅੱਗ ਦਾ ਸਮੁੰਦਰ ਹੈ, ਇੱਥੇ ਅਸੀਂ ਸੜ ਰਹੇ ਹਾਂ, ਕਿਰਪਾ ਕਰੋ ਸਾਨੂੰ ਨਾਮ ਦਾ ਆਸਰਾ ਦੇ ਕੇ ਇਸ ਅੱਗ ਦੇ ਪ੍ਰਭਾਵ ਤੋਂ, ਇਸ ਅੱਗ ਦੇ ਵਿੱਚ ਸੜਨ ਤੋਂ ਸਾਨੂੰ ਬਚਾ ਲਓ। ਮਹਾਰਾਜ ਜਿਵੇਂ ਆਪ ਜੀ ਨੇ ਮਾਤਾ ਦੇ ਉਧਰ ਵਿੱਚ ਸਾਡੀ ਰੱਖਿਆ ਕੀਤੀ, ਇੱਥੇ ਵੀ ਕਿਰਪਾ ਕਰਕੇ ਰੱਖ ਲਓ। ਕਹ ਕਬੀਰ ਸੋ ਭਰਮੈ ਨਾਹੀਂ ਭਗਤ। ਕਬੀਰ ਜੀ ਕਹਿੰਦੇ ਉਹ ਮਨੁੱਖ ਕਦੇ ਮਾਇਆ ਦੀ ਭੁਲੇਖੀ ਵਿੱਚ ਨਹੀਂ ਆਉਂਦਾ, ਮਾਇਆ ਦੇ ਛਲ ਵਿੱਚ ਨਹੀਂ ਆਉਂਦਾ, ਉਹ ਭਰਮ ਦੇ ਵਿੱਚ ਨਹੀਂ ਪੈਂਦਾ। ਪਾਗਲਾ ਰਾਮ ਰਹਿ ਸਰਣਾਈ, ਜਿਹੜਾ ਗੁਰਮੁਖੋ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਕੇ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦਾ ਹੈ, ਉਹ ਕਦੇ ਮਾਇਆ ਦੇ ਛਲ ਵਿੱਚ ਨਹੀਂ ਆਉਂਦਾ, ਮਾਇਆ ਉਹਨੂੰ ਕਦੇ ਛਲਦੀ ਨਹੀਂ। ਭਗਤ ਕਬੀਰ ਜੀ ਕਹਿੰਦੇ ਕਬੀਰ

0: ਭਗਤ ਕਬੀਰ ਜੀ ਕਹਿੰਦੇ ਬੜੇ ਰੂਪ ਧਾਰਨ ਕਰਕੇ ਮੇਰੇ ਕੋਲ ਵੀ ਆਈ ਹੈ, ਮੈਨੂੰ ਵੀ ਛੱਡਣ ਵਾਸਤੇ ਬੜੇ ਰੂਪ ਧਾਰਨ ਕਰਕੇ ਮਾਇਆ ਆਈ। ਹਮ ਰਾਖੀ ਗੁਰੇ ਆਪਣੇ, ਮੈਨੂੰ ਮੇਰੇ ਗੁਰੂ ਨੇ ਰੱਖਿਆ ਹੈ, ਮੇਰੀ ਸਿਆਣਪ ਨੇ ਨਹੀਂ। ਬੰਦਾ ਕਈ ਵਾਰੀ ਕਹਿੰਦਾ ਮੈਂ ਆਪਣੀ ਸਿਆਣਪ ਕਰਕੇ ਬਚ ਗਿਆ, ਚਤੁਰਾਈ ਕਰਕੇ ਬਚ ਗਿਆ, ਨਹੀਂ। ਹਮ ਰਾਖੀ ਗੁਰੇ ਆਪਣੇ, ਮੈਨੂੰ ਮੇਰੇ ਗੁਰੂ ਨੇ ਇਸ ਮਾਇਆ ਦੇ ਪ੍ਰਭਾਵ ਤੋਂ ਬਚਾਇਆ। ਅਤੇ ਭਗਤ ਕਬੀਰ ਜੀ ਇੱਥੇ ਕਹਿੰਦੇ ਨੇ ਕਿ ਉਹ ਮਨੁੱਖ ਕਦੇ ਭਰਮ ਦੇ ਵਿੱਚ ਨਹੀਂ ਆਉਂਦਾ, ਭੁਲੇਖੇ ਵਿੱਚ ਨਹੀਂ ਪੈਂਦਾ ਮਾਇਆ ਦੀ। ਪਗ ਲਗ ਰਾਮ ਰਹਿ ਸਰਨਾਈ, ਜਿਹੜਾ ਨਾਮ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦਾ, ਸੁਰਤ ਨੂੰ ਜੋੜ ਕੇ ਰੱਖਦਾ ਹੈ, ਗੁਰੂ ਕਿਰਪਾ ਕਰੀ ਇਹ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਬਖਸ਼ਿਸ਼ ਕੀਤਾ, ਇਹ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵੱਸ ਜਾਵੇ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ। ਸਤਿਗੁਰੂ ਜੀ ਆਪ ਸੰਗਤ ਦੀ ਹਾਜ਼ਰੀ ਧਰਤੀ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਓ ਦਿਓ ਅਸੀਸ, ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਦਲਜੀਤ ਸਿੰਘ ਜੀ, ਜੋ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੋੜ ਰਹੇ ਸੀ। ਆਪਾਂ ਸਾਰੇ ਹੀ ਅੱਧ ਚੰਗੇ ਭਾਗਾਂ ਵਾਲੇ ਹਾਂ, ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਹੋਏ ਗੁਰਬਾਣੀ ਦੇ ਨਾਲ ਜੁੜ ਰਹੇ ਹਾਂ। 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਆਪਣੇ ਗੁਰੂ ਘਰ ਵਿੱਚ ਬੱਚਿਆਂ ਦਾ ਕੈਂਪ ਲੱਗ ਰਿਹਾ ਹੈ ਜੀ। ਵਿਸ਼ੇਸ਼ ਤੌਰ 'ਤੇ ਬੀਬੀ ਗੁਰਪ੍ਰੀਤ ਕੌਰ ਜੀ ਮਲੇਸ਼ੀਆ ਤੋਂ ਆ ਰਹੇ ਹਨ, ਅਤੇ ਬਾਹਰ ਡੋਨੇਸ਼ਨ ਵਾਸਤੇ ਟੇਬਲ ਲੱਗਾ ਹੋਇਆ ਹੈ ਜੀ। ਕੋਈ ਵੀ ਜੇ ਆਪਣਾ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਜੀ। ਹੁਣ ਆਪ ਜੀ ਨੂੰ ਸਾਡੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਦਾ ਜਥਾ 1:45 ਤੱਕ ਗੁਰਬਾਣੀ ਕੀਰਤਨ ਦੇ ਨਾਲ ਜੁੜੇਗਾ। ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਦਾ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ।

ਕਰਦਿਆਂ ਹੋਇਆਂ ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਬਾਣੀ ਆਤੋ ਮਦ ਮਤੋ ਸੰਪੂਰਨ ਭੋਗ ਪਏ ਉਪਰੰਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ

ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ, ਭਾਈ ਹਰਜਾਪ ਸਿੰਘ ਨੂੰ ਚੜ੍ਹਦੀ ਕਲਾ ਕਾਰੋਬਾਰਾਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ, ਭਾਈ ਜਗਰੂਪ ਸਿੰਘ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਾਰੋਬਾਰਾਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਔਰ ਬੀਬੀ ਗੁਰਦੀਪ ਕੌਰ ਜੀ ਵੱਲੋਂ ਆਪਣੀ ਪੋਤਰੀ ਅਨਰੂਪ ਕੌਰ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ ਹੈ। ਬੱਚੀ ਅਨਰੂਪ ਕੌਰ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਲੰਬੀ ਆਜੂ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਅੱਗੇ ਕਰੁਣ ਸੋਝੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਭਾਈ ਮਹਿੰਦਰਪਾਲ ਸਿੰਘ ਪੱਟੀ ਜੀ ਵੱਲੋਂ ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਔਰ ਆਪਣੇ ਵਰਕਰਾਂ ਦੀ ਚੜ੍ਹਦੀ ਕਲਾ ਵਾਸਤੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ। ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀ ਆ, ਵਰਕਰਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਪਾਤਸ਼ਾਹ ਜੀ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀ ਆ। ਭਾਈ ਸਿਮਰਨਜੀਤ ਸਿੰਘ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਓ। ਸਮੂਹ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਜੀ ਓ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ,

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਤੇ ਜਦ ਕੋਈ ਬਿੱਲ ਬੁੱਲ ਲਾਉਂਦੇ ਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਦੀਆਂ ਗੱਡੀਆਂ ਥੱਲੇ ਟੈਂਟ ਵਿੱਚ ਖੜੀਆਂ ਹਨ, ਉਹ ਉੱਥੋਂ ਆਪਣੀਆਂ ਗੱਡੀਆਂ ਮੂਵ ਕਰ ਲਓ। ਉੱਥੇ ਚਾਹ ਪਾਣੀ ਦਾ ਲੰਗਰ ਲੱਗਣਾ ਹੈ, ਪਰਿਵਾਰ ਦਾ ਸੁਖ ਨਿਸ਼ਾ ਦਾ ਪਾਠ ਸ਼ੁਰੂ ਹੋਣਾ ਹੈ, ਕੈਟਰਿੰਗ ਲੱਗਣੀ ਹੈ। ਸੋ ਦੁਆਰਾ ਤੋਂ ਫਿਰ ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਦੀਆਂ ਗੱਡੀਆਂ ਥੱਲੇ ਟੈਂਟ ਵਿੱਚ ਖੜੀਆਂ ਹਨ, ਉਹਨਾਂ ਨੂੰ ਉੱਥੋਂ ਕਿਰਪਾ ਕਰਕੇ ਮੂਵ ਕਰੋ ਜੀ। 3 ਗੱਡੀਆਂ ਖੜੀਆਂ ਹਨ, 2 ਟੈਸਲਾ, 988 ਨੰਬਰ, 373 ਨੰਬਰ ਅਤੇ ਇੱਕ 924 ਨੰਬਰ, ਅਤੇ ਇੱਕ ਵੱਡੀ ਗੱਡੀ ਖੜ੍ਹੀ ਹੈ। ਉਹਨਾਂ ਨੂੰ ਬੇਨਤੀ ਹੈ ਕਿ ਉਹ ਟੈਂਟ ਦੇ ਵਿੱਚੋਂ ਆਪਣੀਆਂ ਗੱਡੀਆਂ ਕਿਰਪਾ ਕਰਕੇ ਮੂਵ ਕਰ ਲਓ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀ ਜੋ ਮੇਨ ਹਾਲ ਦੇ ਵਿੱਚ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣ ਲੱਗੇ ਹੈ, ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਜਲ ਪਾਣੀ ਛਕ ਲਿਆ ਭਾਈ ਹਾਲ ਦੇ ਵਿੱਚ ਆਣ ਕੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਨਮਹ ਸ੍ਰੀ ਗੁਰਦੇਵ ਨਮੇ ਅਸ਼ਟਪਦੀ ਸਿਮਰੂ ਸਿਮਰ ਸਿਮਰ ਸੁਭਾਵ ਕਲ ਕੁਲੇ ਤਨ ਮਾਇ ਮਿਟਾਵ ਸਿਮਰੋ ਜਾਪ ਸੰਬਰੇਕ ਨਾਮ ਜਪਿਆ ਗਨ ਤੁਨਿਕ ਵੇਦ ਪੁਰਾਣ ਸਿਮਰ ਸੁਧਿ ਆਖਰ ਕੀਨੇ ਰਾਮ ਨਾਮ ਕੀ ਆਖਰ ਕਿਨ ਕਾਜ ਜੀ ਬਸਾਵੈ ਤਾਂ ਕਿ ਮੈਂ ਮੰਗਨੀ ਨ ਆਵੈ ਕਾਂਕੀ ਕੈ ਦਰਸਤਵਾਰ ਨਾਨਕੁਨ ਸੁਮਹਿ ਉਦਾਰ ਸੋਖ

ਸਤਿਕਾਵੈ ਜੇ ਕੋ ਆਪਣੀ ਸੂਬਾ ਦੂਰੈ ਸਾ ਸੰਗ ਉਮੈ ਸੁਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਾ ਕੀ ਸਰਣੀ ਪਰੈ ਜਿਸ ਦਿਨ ਕੋ ਪ੍ਰਭ ਦਰਸ ਪਿਆਸਾ।

ਦੂਰੇ ਜਾਂ ਕੀ ਟਹਿਲ ਪਾਵੇ ਦੁਰਗੇ ਮਾਨ ਤੁਸੀਂ ਵਿਸਾਰੇ ਮੁਕਦੂ ਜਾਨ ਸਦਾ ਸਦਾ ਭੂਲ ਨਾਰ ਨਾਨਕ ਰੱਖ ਨੂੰ ਮਾਰੂ ਪਾਰ ਰਤਨ ਤਿਆ ਕੌਟੀ ਸਿੰਘ ਰਚੈ ਸਾ ਸ਼ੋਰ ਝੂਠ ਸਿੰਘ ਬਚੈ ਜੋ ਛਿੜ ਨਾਸੁ ਅਸਰ ਕਰ ਮਾਨ ਜੋ ਹੁਣ ਸੁ ਦੂਰ ਪੁਰਾਣੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਿ ਤਿਸ ਪਰ ਹਰੈ ਚੰਦਨ ਲੇਬ ਉਤਾਰੀ ਧੂਈ ਗਰਦਨ ਪ੍ਰੀਤ ਪਤ ਸਿੰਘ ਹੋਈ ਆਂਦ ਕੂਨ ਮੈਂ ਪਤ ਬਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖਮ ਤਰਮਲ ਪਾਇਆ ਸ਼ਬਦ ਸੁਨੰਗ ਕਰੇ ਸੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਰੂਪ ਸੁਮਾਨ

ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੂ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੁੰਡਾਵੈ ਤਿਸੇ ਤਿਆਗਤ ਅਵਰ ਲਭਾਵੈ ਜੇ ਪ੍ਰਸਾਦ ਸੇਵ ਸੀਜੈ ਮੇਰੇ ਆਠ ਪੈਰ ਤਾਂ ਕਰ ਸਕਾ ਵੀ ਜੈ

ਤੇ ਜੇ ਪ੍ਰਸਾਦ ਭਾਗ ਦੁਰਲਭ ਦੇ ਨਾਮ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪਿਆਰੀ ਦੈ ਮਨ ਕਿਸਮਤ ਕੁਵਾਲ ਕੀ ਦੈ ਜੇ ਪ੍ਰਸਾਦ ਆਸ ਵਸਤ ਸਵਾਰੀ ਮੰਤ ਪ੍ਰਭੂ ਕਬੂਨਾ ਪ੍ਰਸਾਰੀ ਜੇ ਪ੍ਰਸਾਦ ਬਾਗ ਮਿਲਕਤਨਾ ਰਾਪ ਰੂਪ ਆਪਣੇ ਮਨਾ

ਸੁਬਾ ਸਦਾ ਬੇਅੰਤ ਸਾਖ ਸੁਬਾ ਉਤੀ ਉਤੀ ਸਾਖ ਸੁਬਾ ਮੂਤ ਮੂਤੀ ਸਾਖ ਸੁਬਾ ਸਾਧ ਬਣਾਈ ਨਾਨ ਸਬਰ ਭੇਦਨ ਭਾਈ ਸਲੋਕ ਮਨ ਸਚਮ ਸਾਚਾ ਸੂਈ ਔਰਨ ਭੇਖੀ ਸਵਿਨ ਕੋਈ ਨਾਨਕ ਕ੍ਰਿਸ਼ਨ ਬ੍ਰਹਮ ਗਿਆਨੀ ਹੋਇਤਪਤੀ ਬ੍ਰਹਮ ਗਿਆਨੀ ਸਦਾ ਨਿਰਲੇ ਜੈਸੇ ਜਲ ਮੇਂ ਕਮਲੋਂ ਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੁਸਰ ਕੋ ਸੂਖ ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ ਜੈਸੇ ਰਾਰੰਕੂ ਲਾਗੇ ਤੁਰ ਪਵਾਨ ਬ੍ਰਹਮ ਗਿਆਨੀ ਕੇ ਧੀਰਜ ਏਕ ਜੋ ਵਸੁਦਾ ਕੋ ਖੁਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਪ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਤੇ ਨਿਰਮਲਾ ਜੈਸੇ ਮੈਂ ਨਾ ਲਾਗੇ ਜਲ ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਧਰੁ ਪ੍ਰਕਾਸ਼

ਸਾਧੂ ਜੀ ਪਰਾ ਸਗਲ ਸੰਗ ਆਤਮ ਉਦਾਸ ਅਸੀਂ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹੀ ਧਾਵੈ ਜੀਵਨ ਬਹੁਸੂ ਕਹਾਵੈ ਤੈਸਾ ਤੈਸਾ ਸੂਗ ਸਦਾਨੰਦ ਨਹੀਂ ਪਿਉਗ ਤੈਸਾ ਸੁਰੰਤ ਤੈਸੀ ਸੰਭਾਟੀ

ਕਈ ਕੂੜ ਮੰਗੀ ਸਤਸੰਗ ਪਾਰ ਨੂੰ ਤੁਨ ਲਾਗਾ ਰੰਗ ਜਿਨ ਕੋ ਹੋਇਆ ਸੁਪ੍ਰਸੰਨ ਨਾਨਕ ਦੀ ਜਨ ਸਦਾ ਧੰਨ ਧੰਨ।

ਕਰਨ ਕਰਾਉਣ ਕਰਨੀ ਯੋਗ ਜੋਤ ਭਾਵੇ ਸੂਈ ਹੋਗ ਖਿਨਵੇਂ ਥਾਪ ਥਾਪਨਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੇ ਧਾਰ ਧਾਰਾ ਆਵੇ ਹੁਕਮੇ ਭਜੁਕਮ ਸੰਭਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਅਬਨੀ ਵਡਿਆਈ।

ਆਪਣੇ ਕਰੈ ਬਖਸੀਸ਼, ਤਾਕਾ ਲੇਖਾ ਨਾ ਗਾਣਾ ਜਗਦੀਸ਼। ਜੀਉ ਪਿੰਡ ਸਭ ਤਿਸਕੀ ਰਾਸ, ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਮਨ ਤਿਆ ਬਣਾਈ, ਨਾਨਕ ਜੀ ਵੈ ਦੇਖ ਵਡਾਈ। ਇਸਕਾ ਬਲ ਨਾਹੀ ਸਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ। ਕਬਹੂ ਊਚ ਨੀਚ ਮੈਂ ਵਸੈ, ਕਬੂ ਸੋਗ ਅਖਰੰਗ ਹਸੈ, ਕਬਹੁ ਨਿੰਦ ਚਿੰਦ ਵਿਵਹਾਰ, ਕਬਹੁ ਊਬ ਆਕਾਸ਼ ਪਿਆਲ, ਕਬਹੁ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ, ਕਬਹੁ ਨਿਤ ਕਰੈ ਬੋ ਭਾਤ, ਕਬਹੁ ਸੋਏ ਰਹੈ ਦਿਨ ਰਾਤ, ਕਬਹੁ ਮਹਾਕ੍ਰੋਧ ਵਿਕਰਾਲ, ਕਬਹੁ ਸਰਬ ਕੀ ਹੋ ਤਰਵਾਲ, ਕਬਹੁ ਹੋਏ ਬਹਿ ਬੜ ਰਾਜਾ, ਕਬਹੁ ਭੇਖਾਰੀ ਨੀਚਕਾ ਸਾਜਾ, ਕਬਹੁ ਅਪ ਕੀਰਤ ਮੈਂ ਆਵੈ, ਕਬਹੁ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੁ ਹੋਏ ਪੰਡਿਤ ਕਰੇ ਬਖਿਆਨ, ਕਬਹੁ ਮੋਨ ਧਾਰੀ ਲਾਵੈ ਧਿਆਨ, ਕਬਹੁ ਤਟ ਤੀਥ ਇਸਨਾਨ, ਕਬਹੁ ਸਿੱਧ ਸਾਧਕ ਮੁਹ ਗਿਆਨ, ਕਬਹੁ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸੁਆਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵਾ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬਹੁ ਸਾਹ ਸੰਕਿਓ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਾਂ ਨਾਮ ਰੱਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੈ ਸੰਗ, ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾ।

ਬਲਵੰਤ, ਖਿਨਮੈ ਹੋਇ ਜਾਇ ਪਸਮੰਤ। ਕਿਸੈ ਨਾ ਬਦਾ ਆਪ ਅੰਕਾਰੀ, ਧਰਮ ਰਾਏ ਤਿਸ ਕਰੇ ਖਵਾਰੀ। ਗੁਰਪ੍ਰਸਾਦ ਜਾ ਕਾ ਮਿਟੈ ਬਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹੋ ਧਾਰੀ, ਸ਼ਰਮ ਪਾਵੈ ਸਗਲੀ ਬਿਰਥਾਰੀ। ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਅਣਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਨੈ ਮੁਜਤੇ ਕਾਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਈ। ਜਬ ਇਹ ਜਾਨੈ ਮੈਂ ਕੁਛ ਕਰਤਾ, ਤਬ ਲਾ ਗਰਬ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋ ਛੂਟੈ। ਸੈਸ ਖੱਟੀ ਲੱਖ ਕੋਟ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਣਕ ਭੋਗ ਵਿਖਿਆ ਕੀ ਕਰੈ, ਨੈ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੀ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ। ਕਰ

ਜਾਏ ਨਾਨਕ ਸਦ ਹੀ ਰਹਾ ਸਮਾਏ ਆਪ ਉਪਦੇਸਾ ਸਮਝਾਇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੂ ਆਪਣ ਵਿਸਥਾਰ ਸਭ ਕਸ ਉਸ ਕਾ ਉਹ ਕਰਨ ਹਾਰ ਉਸ ਤੇ ਭਿੰਨ ਕਹੋ ਕਿਸ ਹੋਈ ਥਾਨ ਥਨੰਤਰ ਇੱਕ ਐ ਸੋਈ ਆਪਣੇ ਚਲ ਤੇ ਆਪ ਕਰਨ ਹਾਰ ਕਉਤ ਕਰੈ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨਾ ਜਾਈ ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੀ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਕਰ ਸੁਣੀ ਸਰਾ

ਅਸ਼ਟਪਦੀ ਸੰਤ ਕਾ ਦੁੱਖ ਨਿਆਰਜਾ ਘਟਾ ਸੰਤ ਕਾ ਦੁੱਖਨ ਜਮਤੇ ਨੇ ਛੁਟਾ ਸੰਤ ਕਾ ਦੁੱਖਨ ਸੁਖ ਸਭ ਜਾਏ ਸੰਤ ਕਾ ਦੁੱਖਨ ਨਰਕ ਮੈਂ ਪਾਏ ਸੰਤ ਕਾ ਦੁੱਖਨ ਮਤ ਹੋਏ ਮਲੀਨ ਸੰਤ ਕਾ ਦੁੱਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖਾ ਨ ਕੋਏ ਸੰਤ ਕਾ ਦੁੱਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁੱਖਨ ਤੇ ਮੁਖ ਭਵੈ ਸੰਤਨ ਕਾ ਦੁੱਖਨ ਕਾਗ ਜੋ ਲਵੈ ਸੰਤਨ ਕਾ ਦੁੱਖਨ ਸਰਪ ਜੋਨ ਪਾਏ ਸੰਤ ਕਾ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁੱਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਾ ਦੁੱਖਨ ਸਭ ਕੋ ਛਲੈ ਸੰਤ ਕਾ ਦੁੱਖਨ ਤੀਰ ਸਭ ਜਾਏ ਸੰਤ ਕਾ ਦੁੱਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਵ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵਾ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਉਹ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟਾ ਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਆ ਸੰਤ ਕਾ ਦੁਖੀ ਨਾ ਮਰਾ ਨਾ ਜੀਵਾਈਆ ਸੰਤ ਕੇ ਦੁਖੀ ਕੀ ਪੁਜਾ ਨਾਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁਖ ਨਾ ਧ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮੇਟਾ ਕੋਏ ਨਾਨਕ ਜਾਨਾ ਸੱਚਾ ਸੋਏ ਸਭ ਘਟ ਤਿਸ ਕੀ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ

ਭਰਮ ਭਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਵਿਥੀ ਸਭ ਜਾਣ ਦੇਵਨ ਕੋ ਏਕਾ ਭਗਵਾਨ ਜਿਸਕਾ ਦੀਆ ਰਹਿ ਅਗਾਏ ਬਹੁ ਨਾ ਤ੍ਰਿਸ਼ਨਾ ਲਾਗਾ ਆਏ ਮਾਰਾ ਰਾਖਾ ਏਕੋ ਆਪ ਮਾਨੁਖਾ ਕਸ਼ਨਾ ਹੀ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗਾ।

ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਨਾ ਏਤ ਉਤ ਕੀਓ ਸੋਝੀ ਜਾਨਾ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝਾ ਤਿਸਕੀ ਜਾਣੋ ਤਿਸਨਾ ਬੁਝਾ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪੋ ਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੇ ਬਡਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨਾ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਹੋਏ ਸੁਖ ਨਿਧਾਨ ਉਨ

ਅਸ਼ਟਪਦੀ ਟੂਟੀ ਗਾਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੀ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸਉ ਪ੍ਰਾਣੀ ਲੋਚਾ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੇਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭੈ ਜਾ ਸਭ ਕਿਸ ਤਿਸਕਾ ਦੀ ਆਦਰ।

ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੀ ਅਸਥੰਮਨ ਜਿਉਂ ਪਾਖਾਨ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਾਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਉਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛ

ਪਤ ਸੇ ਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਾਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਆ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਆ, ਸਾਧ ਸੰਗ ਹਰ ਕੀਰਤਨ ਗਾਈਆ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਉੱਠ ਗਈ ਸੰਤਹਿ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ, ਸਭ ਕੇ ਤਿਸਕਾ ਹੋ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਾਣੀ, ਸਭ ਤੇ ਊਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣਿਆ ਤੇ ਲੋਏ, ਜਾ ਕੈ ਹਿਰਦਾ ਇੱਕੋ ਹੋਏ, ਸੱਚ ਕਰਨੀ ਸਤ ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦਾ ਸਤਮੁਖ ਕੈਤ, ਸਾਚੀ

ਅਸ਼ਟਪਦੀ ਅਵਨਾਸੀ ਪ੍ਰਮਾਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀ ਤਿਆਗ, ਤਿਸਤੇ ਪਰਿਆ ਨਾਹੀ ਕਿਸ਼ ਕੋਏ, ਸਰਮ ਨਿਰੰਤਰ ਇੱਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਥ ਰੇਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ

ਸਮਤ ਗਿਆਨ ਧਿਆਨ ਜਿਨ ਦੀ ਜਨਦਾਸ ਨਾਮ ਧਿਆਵੇ ਸੀ ਤਿਹ ਗੁਣ ਮੈਂ ਜਾਖੋ ਭਰਮਾਏ ਜਨ ਮਰਿਆ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਕ

ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਿ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕਾ ਸੰਗ ਉਦਰੇ ਸੁਨ ਸ਼ਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੀ ਪਦ ਮੈਂ ਸੋ ਜਾਣ ਗਤ ਪਾਏ, ਰੂਪ ਸੱਤ ਜਾ ਕਾ ਸੱਤ ਅਸਥਾਨ, ਪੁਰਖ ਸੱਤ ਕੇਵਲ ਪ੍ਰਧਾਨ, ਕਰਤੂਤ ਸੱਤ ਸੱਤ ਜਾ ਕੀ ਬਾਣੀ, ਸੱਤ ਪੁਰਖ ਸਾ ਮਾਹੇ ਸਮਾਨੀ, ਸੱਤ ਕਰਮ ਜਾ ਕੀ ਰਚਨਾ ਸੱਤ, ਮੂਲ ਸੱਤ ਸੱਤ ਉਤਪਤ, ਸੱਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕਰ ਦਾ ਪ੍ਰਵੇਸ਼, ਸਤ ਨਿਰਤ ਬੂਝਾ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ, ਜਿਸਕੀ ਸਿਸ਼ਟ ਸੁਖ ਕਰਨਾ ਹਾਰ, ਔਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣਾ ਕੀਆ, ਨਾਨਕ ਜੋ ਤਿਸ ਭਾਵਾ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤੇ ਦੁਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗ।

ਅਸ਼ਟਪਦੀ ਚਰਨ ਸੱਤ ਸੱਤ ਪਰਸੰਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਪੇਖਣਹਾਰ ਨਾਮ ਸੱਤ ਸੱਤ ਧਿਆਵਨਹਾਰ ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭ ਭਗਤਾ ਸੁਰਤ ਸੱਤ ਸੱਤ ਜਸ ਸੁਨਤਾ ਬੁੱਝਣਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਸੱਤ ਸਰੂਪ ਹਿਰਦਾ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕੋ ਭਿੰਨ ਨਾ ਕਹਿ ਨਾ ਜਾਈ ਪੂਜਾ ਬੂਜਨ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕੱਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਭਾਤ ਤਿਸਕੇ ਕਰਤਵ ਬਿਰਥੇ ਜਾਤ ਮਾਰਿਆ ਨਾ ਰਾਖਾ ਅਵਰ ਨਾ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਇਹ ਮਨ ਤਨ ਧਰਪੀਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸੇ ਅਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਨ ਤਨ ਨਾਮੇ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋਵਾ ਹੋਵ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ

ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿ

ਭਗਵਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੀ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਰਿਦਾ

ਇੱਕੀ ਆਪ ਨਹੀਂ ਕਾਸ਼ ਭਰਮ, ਸਹਿਸ ਸਿਆਣਪ ਲਇਆ ਨਾ ਜਾਈਆ, ਨਾਨਕ ਆਸਾ ਗੁਰ ਬਡਭਾਗੀ ਪਾਈਆ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋ ਖਾਤਮ ਪਤਿਆਨੇ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹ ਬਾ ਏਕ ਉਸਤਤ ਅਨੇਕ।

ਕਮਲ ਹਿਰਦਾ ਸਿਮਰਾ ਹੈ ਸਤ ਬਲਿਹਾਰੀ ਸਤਿਗੁਰ ਆਪਣੀ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੀ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੀ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੀਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੀ ਤਪਤ ਮਾਹੀ ਠਾਡ ਵਰਤਾਈ ਅਣਦ ਭਇਆ ਦੁਖ ਨਾਠੀ ਭਾਈ ਜਨ ਮਰਨ ਕੇ ਮਿਟੇ ਅੰਦੇਸੀ ਸਾਧੂ ਕੇ ਪੂਰਨ ਉਪਦੇਸੀ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਧ ਮੰਤੀ ਖੈ ਨਸੀ ਜਿਸਕਾ ਸਾਥਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਬ ਨਿਰੰਤਰ ਇੱਕੋ ਸੋਏ ਓਤ

ਸਾਰ ਅਸ਼ਟਪਦੀ ਸੰਤ ਜਲਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਪ ਸਾਮੀਤ ਵਿਸਾਰੋ ਚਰਨ ਕਮਲ ਨਿਧਿ ਮੈਂ ਔਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚੋ ਹੋਵੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟਾ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾਏ ਦੈ ਦਿਸ ਧਾਵ ਆਵੈ ਠਾਏ ਤਾਕੋ ਬਿਘਨ ਨਾ ਲਾਗੈ ਕੋਏ ਜਾ ਕਰ ਦਾ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਇ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵੀ

ਸਾਜਨਾ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੀ ਪ੍ਰੀਮ ਰਸ ਰੰਗ ਪੁਜਾ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਣ ਦਿਨ ਲਿਵ ਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭਰਮ ਗਿਆ ਇਸ਼ ਪੁੰਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ।

ਜਨ ਧਿਆਇਆ ਸਾਜਨ ਸੰਤ ਕਰੋ ਏਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਭਾਇ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ।

ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੈ ਸਾਜ ਚਰਨ ਧੋਏ ਭਗਤ ਜਨਾ ਕੈ ਮਨ ਤਰ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜਾ ਕਰ ਮਾਇਆ ਗੁਰ

ਅਸ਼ਟਪਦੀ ਜਬ ਅਕਾਰਿਓ ਕਸ਼ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੀ ਹੁਰਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਦ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਾ ਮੋਹ ਕਾ ਕਿਸ਼ੋਵਤ ਭਰਮ ਆਪਨ ਖੇਲ ਆ ਵਰਤੀਜਾ ਨਾਨਕ ਕਰ ਨ ਹਾਰ ਨ ਦੂਜਾ ਜਬ ਹੋਤ ਪ੍ਰਭ ਕੇਵਲ ਧਣੀ ਤਾ ਬੰਦ ਮੋਤ ਕੋ ਕਿਸ ਕੋ ਗਣੀ ਜਬ ਇੱਕੀ ਹਰ ਅਗਮ ਪਾਰ ਤਬ ਨਰਕ ਸੁਰ ਕਉ ਕਉ ਨੋ ਤਾਵ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਤ ਆਪ ਕਰ ਨ ਹਾਰ ਨਾਨਕ ਠਾਕਰ ਅਗਮ ਪਾਰ ਅਬਨਾਸੀ ਸੁਖ ਆਪਣ ਆਸਨ ਤੈ ਜਨ ਮਰਨ ਕੋ ਕਹਾ ਬਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸ਼ਟ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੁਨ ਬੰਧਨ ਬਾਂਧੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਪਰਜਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜਹਿ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰਧਾਰੈ ਤੋ ਸਗਨ ਅਪਸਵਨ ਕਹਾ ਵਿਚਾਰੈ ਜੈ ਆਪਣ ਊਚ ਆਪਣੇ ਆਪ ਨੇਰਾ ਤੈ ਕਉਂ ਠਾਕੁਰ ਕੌਣ ਕਹਿਆ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਸ਼ੀਦ ਭੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤਿਹੋ ਗੁਣ ਕਾ ਨਾਹੀ ਪਰਵੇਸ ਜਾ ਇੱਕ ਏਕ ਏਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤ

ਸੰਸਾਰ ਪਾਪ ਕੁੰਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੂਖ ਸੁਖ ਮਾਨ ਅਪਮਾਨ ਅਨੁਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚਾ ਤੋ ਨਾਨਕ ਏਕੈ ਜੈ ਅਵਗਤ ਭਗਤਾ ਆਪ ਜੈ ਪਸਰਾ ਪਾਸਾਰ ਸੰਤ ਪ੍ਰਤਾਪ ਦੁਹੁ ਪਾਕਾ ਆਪੇ ਧਨੀ ਉਨਕੀ ਸੋਭਾ ਨੂੰ ਬਣੀ ਆਪੇ ਕਉਤ ਕਰੈ ਅੰਧ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾ

ਵਿਸਥਾਰ ਅਸ਼ਟਪਦੀ ਆਪ ਕਥਾ ਆਪ ਸੁਣੈ ਹਾਰ ਆਪੀ ਕਾ ਵਿਸਥਾਰ ਜਾ ਤਿਸ ਭਾਵਾ ਤਾ ਸਿਸ਼ਟ ਉਪਾਏ ਆਪਣਾ ਭਾ ਨਾ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀਅ ਜੰਤਰ ਸਭ ਤਾ ਕਾ ਹਾਥ ਦੀਨ ਦਇਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਾ ਜੇ ਔਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਣ ਨਿਧਾਨ ਬੀ ਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰਾ ਹੈ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਿਓ ਬਿਆ ਪ੍ਰਤ ਪਾਲੈ ਜੀਅਨ ਬੋ ਭਾਤ ਜੋ ਰਚਿਓ ਸੋ ਤਿਸੇ ਹਿਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ

ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੀ ਗੁਣ ਗਾਓ, ਪ੍ਰਾਣ ਤਰਨ ਕਾ ਐਹਾ ਸਵਾਓ, ਆਠ ਪੈਰ ਪ੍ਰਾਪੀ ਖੋ ਨੇਰਾ, ਮਿਟਾ ਗਿਆਨ ਬਿਨਸਾ ਅੰਧੇਰਾ, ਸੁਣਿ ਉਪਦੇਸ਼ ਹਿਰਦਾ ਬਸਾਵੋ, ਮਨ ਇੱਛੀ ਨਾਨਕ ਫਲ ਪਾਵੋ, ਹਲਤ ਪਲ ਦੁਇ ਲਿਓ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤਿਸ ਸਾਜ ਪਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਾਹ ਪਾਰ ਕਰੋ ਵਾਹ ਪਾਰੀ, ਦਰਗਾ ਨਿਭਾ ਖੇਵ ਤੁਮਾਰੀ, ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਏ, ਤਿਸ ਤੇ ਦੂਰ ਕਹਾ ਕੋ ਜਾਏ, ਉਬਰਾ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾ ਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੀ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੀ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੋਤ ਨਿਹਾਲ।

ਦੇਖਿਆ ਜਿਸ ਆਪ ਦਿਖਾਏ। ਨਾਨਕ ਤਿਸ ਜਨ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਰ ਘਰ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬਹਿ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਓ। ਗੁਰਪ੍ਰਸਾਦ ਨਾਨਕ

ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਰ ਪੀਓ ਹੀ, ਨਾਨਕ ਦਰਸ਼ਨ ਦੇ ਸਾ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਇਕੰਕਾਰ, ਅਨਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਆ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਾ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆ ਵਰਤਾਰਾ, ਸਰਬ ਨੈਣ ਆਪੇ ਖਨਹਾਰਾ, ਸਗਲ ਸਮਗਰੀ ਜਾ ਕਾ ਤਣਾ, ਆਪਣ ਜਸ ਆਪ ਹੀ ਸੁਣਾ, ਆਵਣ ਜਾਨਿਕ ਖੇਲ ਬਣਾਇਆ, ਅਗਿਆਕਾਰੀ ਕੀਨੀ ਮਾਇਆ, ਸਭ ਕਾ ਮਦ ਲਿਪਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੇ ਤਾ ਲਏ ਸਮਾਏ, ਇਸਤੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿਨੈ ਕਛੁ ਕਰਾ, ਆਪ ਭਲਾ ਕਰਤੂਤ ਅਤਿ ਨੀਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਜ, ਤਾਂ ਕਿ ਗਾਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀਆ

ਸੰਤ ਜਨਾਂ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੀ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ

ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੂਤ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ।

ਚਲਾ ਜਨ ਸੋਈ ਨਾਨਕ ਜਿਸਹ ਪ੍ਰਾਪਤ ਹੋਈ ਖੇਮ ਸਾਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ